ਚੜ ਚੜ ਪਵਹਿਆਂਗਿਆਰ। ਨਾਨਕ ਜਿਨ ਕਰਤਾ ਕਾਰਨ ਕੀਆ, ਸੋ ਜਾਣੇ ਫਿਰ ਤਾਰ ਪੌੜੀ ਬਿਨ ਸਤਿਗੁਰ ਕਿਨੈ ਨਾ ਪਾ।

ਸਤਿਗੁਰ ਕੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਓਂਕਾਰ ਪ੍ਰਗਟਾ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ।

ਹੋਵੇ ਹੋਂ ਵਿੱਚ ਪ੍ਰਿਆ ਹੋਂ ਵਿੱਚ ਤੋਵੇ ਹੋਂ ਵਿੱਚ ਜਾਤੀ ਜਿਨ ਸਿੱਖ ਹੋਵੇ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੁੱਖ ਮੁਕਤ ਕੀ ਸਾਰਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਕਰ ਜੰਤ ਉਪਾਇ।

ਰੱਖੀ ਜਿੰਨੀ ਸੱਚੋ ਸੱਚ ਤੇ ਆਇਆ ਉਨੀ ਬੰਦੇ ਪੈਰ ਨਾ ਰੱਖਿਓ ਕਾ ਸੁਕਰੇ ਤਨਮ ਕਮਾਇਆ ਉਨੀ ਦੁਨੀਆਂ ਤੋਂ।

ਸੱਚ ਵਰਤਾਇਆ, ਜਿਸ ਤੋਂ ਦੇਹੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਕਹਿ ਦਾ ਸੱਚ ਵਸਾਇਆ, ਮੂਰਖ ਸੱਚ ਨਾ ਜਾਣਦੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ।

ਪਹਿਲਾ ਪੜਪੜ ਗੱਡੀ ਲੱਦੀ ਹੈ, ਪੜਪੜ ਭਰੀਐ ਸਾਧ, ਪੜਪੜ ਵੇੜੀ ਪਾਈਐ, ਪੜਪੜ ਗੱਡੀਐ ਖੜੀਐ ਜਿੱਤੇ ਵਰਸ

ਗਾਵਦੇ ਨਾਨਕ ਕਰਮ ਬਾਰੇ ਦਾ ਟੋ ਨਾ ਲੈ ਨਿਤਾਵਦੇ ਇੱਕ ਮੂਲ ਨਾ ਬੁਝਣ ਆਪਣਾ ਹੁਦਾ ਅਪਣਾਏ ਦੇ ਹਾਂ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਦਿਨ ਮੰਗਾ ਜਿੱਤ ਲੈ ਤਿਆ।

ਸਤਿਕਾਲ ਘੂੜ ਵਰਤਿਆ ਕਲ ਕਲ ਕਵਿਤਾਲ ਵਿਓ ਬੇਜ ਪਤ ਲੈ ਗਏ ਅੱਗ ਉਗਵੈਦਾ ਜੇ ਕੋਹੇ ਤਾਂ ਉਗਵੈ ਰੁਤੀ ਹੁਣ ਤਹੋ ਨਾਨਕ

ਮਲਿਆ ਖਸਮ ਸਮਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆਈ ਨੇਤਰੀ ਜਗਤ ਨਿਹਾਲਿਆ ਖਸਮ

ਕਿਸ ਦੇ ਜਾ ਹੇ ਮਹੱਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸਮਾਧਨ ਮੁਖ ਝੂਠ ਵਿਭੁਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰਗ ਧੋਤੀ ਵਸਤਕ ਪਾਟੰਗ ਜੇ ਜਾਨ ਸਬ੍ਰਮੰ ਕਰਮੰ ਸਭ ਫੂਕਟ ਨਿਸ਼ਚੋ ਕਰਮੰ ਕਹੁ ਨਾਨਕ ਨਿਸ਼ਚੋ ਤਿਹਾਵੈ ਬਿਨ ਸਤਿਗੁਰ ਵਾਟ ਨ ਪਾਵੈ ਪੌੜੀ ਕਪੜ।

ਭਲਕ ਥੁੱਕ ਪਵਾਇ ਨਿਤ ਦਾੜੀ ਤਗ ਨ ਪੈਰੀ ਤਗ ਨਾ ਥੀ ਤਗ ਨ ਜੀਵਾ ਤਗ ਨਾ ਖੀ ਵੇਤ ਗਾ ਪੇ ਵਤੈ ਵਟ ਧਾਗੇ ਅਵਰਾ ਕੱਤੈ

0: ਅੰਤਰ ਪੂਜਾ ਪੜਕ ਤੇ ਬਾ ਸੰਜਮ ਤੁਰਕਾ ਪਹਾਏ ਛੋਟੀ ਲੇ ਪਖੰਡ ਨਾਮ ਲਿਆ ਚਾਹੇ ਤ੍ਰਿੰਦਾ ਮਹੱਲਾ ਪਹਿਲਾ।
1: ਮਾਨਸ ਖਾਣੇ ਕਰਹਿ ਨਿਵਾਜ ਛੁਰੀ ਵਗਾਇਨ ਤਿੰਨ ਗਲਤਾ

ਟਿੱਕਾ ਤੇੜ ਧੋਤੀ ਕਖਾਈ। ਹੱਥ ਛੁਰੀ ਜਗਤ ਕਾ ਸਾਈ, ਨੀਲ ਵਸਤਰ ਪਹਿਰ ਹੋਵੇ ਪ੍ਰਵਾਣ, ਮਲੇਸ਼ ਧਾਨ ਲੈ ਪੂਜ ਹੈ ਪ੍ਰਾਣ। ਅਪਾਖਿਆ ਕਾ ਕੁੱਠ ਬੱਕਰਾ ਖਾਣਾ, ਚੌਂਕੇ ਉੱਪਰ ਕਿਸ ਨਾ ਜਾਣਾ, ਦੇਖੇ ਚੌਂਕਾ ਕੱਢੀ ਕਾਰ ਉੱਪਰ ਬੈਠੇ ਕੁੜਿਆਰ। ਮਤ ਪਿੱਟੈ ਵੇ ਮਤ ਪਿੱਟੈ ਹੋ ਅੰਨ ਸਾਡਾ ਫਿੱਟੈ, ਤਨ ਫਿੱਟੈ ਫੇੜ ਕਰੇਨ, ਮਨ ਜੂਠੇ ਚੁਲੀ ਪਰੇਨ। ਕਹੋ ਨਾਨਕ ਸੱਚ ਤੇ ਆਈ ਐ, ਸੁੱਚ ਹੋਵੇ ਤਾਂ

0: ਪਾਣਾ ਲਹਿ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਹੋ ਝੂਠੇ ਪੈਟ ਬਾਹਰ ਦੁਨੀਆਂ ਅੰਦਰ ਫੈਲ, ਅੜਸਠ ਤੀਰਥ ਜੇ ਨਹਾਵੇ ਉਤਰੈ ਨਾਹੀ ਮੈਲ, ਜਿਨ ਪੱਟ ਅੰਦਰ ਬਾਹਰ ਗੁਦੜਤੇ ਭਲੇ ਸੰਸਾਰ, ਤਿਨਾਂ ਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਰੰਗ ਹੱਸੈ ਰੰਗ ਰੋਵੈ ਚੁੱਪੀ ਕਰ ਜਾਏ, ਪ੍ਰਵਾਹ ਨਾ ਕਿਸੇ ਕਿਰੀ ਬਾਟ ਸੱਚੇ ਨਾ,

ਆਪਣਾ ਸਕਾਲ ਪ੍ਰਿਕ ਕਾਲੀਏ ਮੰਦਾ ਮੂਲ ਨੇ ਕੀਚੇ ਦਿਲ ਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਢਾਲੀਏ ਕਿਛ ਲਾਹੇ ਉੱਪਰ ਕਾਲੀਏ ਕਿਛ ਲਾਹੇ ਉੱਪਰ।

ਤੇ ਅੰਮ੍ਰਿਤਵਾ ਰੰਗ ਪ੍ਰੰਗ ਅਨੇਕ ਨ ਜਪਣ ਕਰਤਵਾ ਜਿਆਂਦਰ ਜੀਓ ਸੁਖ ਜਾਲਾ ਸੁਖ ਤੇਰੇ ਬਸ ਤੇਰਾ ਕਿਰਪਲਾ ਤੇਰੇ ਘਰ ਆਨੰਦ ਵਧਾਈ ਤੁਤਕਰ ਮਾਨ ਮਤਾ ਤੇ ਜਪਨਾ ਆਪ ਜਰ ਸਰਵ ਕਲਾ ਪ੍ਰਭੂਰ ਦਿਸ ਜਤਕਤਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਸਾਹਿਬ ਜੀ ਹਰ ਸੱਚੇ ਤਖ਼ਤ ਰਚਾਏ

एक ओंकार सतगुर प्रसाद श्लोक महला तीजा।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਧਾਰ ਅੰਧਕੂਪ ਮਹਾਂਭਿਆਨ ਨਾਨਕ ਪਾਰ ਉਤਾਰ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ। ਤੁਧ ਆ ਗਏ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ।

ਵਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਨਮਾਨ ਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਮਹਾਰਾਜ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ

ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਦੇ ਨਾਲ ਜੁੜਨਾ ਹੈ ਔਰ ਇੱਕ ਦੇ ਨਾਲ ਹੀ ਜੋੜਨਾ ਹੈ। ਸਾਨੂੰ ਵੀ ਮਹਾਰਾਜ ਜੀ ਉਪਦੇਸ਼ ਗੁਰਬਾਣੀ ਵਿੱਚ ਦਿੰਦੇ ਹਨ ਵੀ ਤੁਸੀਂ ਵੀ ਇੱਕ ਦਾ ਹੀ ਨਾਮ ਜਪੋ ਅਤੇ ਇੱਕ ਦਾ ਹੀ ਜਪਾਓ। ਆਪ ਜਪੋ ਅਵਰਹ ਨਾਮ ਜਪਾਵੋ। ਅਸੀਂ ਵੀ ਇੱਕ ਉਹ ਓਅੰਕਾਰ ਇੱਕ ਕਰਤਾ ਪੁਰਖ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਜੁੜਨਾ ਹੈ ਔਰ ਹੋਰਾਂ ਨੂੰ ਵੀ ਅਸੀਂ ਇੱਕ ਕਰਤੇ ਪੁਰਖ ਨਾਲ ਪਰਮੇਸ਼ਵਰ ਦੇ ਨਾਲ ਜੋੜਨਾ ਹੈ। ਜਦੋਂ ਅਸੀਂ ਸੰਸਾਰਿਕ ਤਲ 'ਤੇ ਦੇਖਾਂਗੇ ਤਾਂ ਜੁੜਨ ਵਾਲੇ ਵੀ ਬਹੁਤ ਨੇ ਅਤੇ ਜੋੜਨ ਵਾਲੇ ਵੀ ਬਹੁਤ ਨੇ। ਕੋਈ ਕਿਸੇ ਦੇ ਨਾਲ ਜੋੜਨ ਵਾਲਾ, ਕੋਈ ਕਿਸੇ ਦੇ ਨਾਲ, ਕੋਈ ਕਿਸੇ ਦੇ ਨਾਲ, ਭਾਵ ਜੋ ਜਿਹਦੇ ਨਾਲ ਜੁੜਿਆ ਹੈ ਉਹ ਉਸੇ ਦੇ ਨਾਲ ਹੀ ਜੋੜਨ ਦੀ ਕੋਸ਼ਿਸ਼ ਕਰੇਗਾ। ਅਸੀਂ ਜੁੜਨਾ ਰੱਬੀ ਬਾਣੀ ਦੇ ਨਾਲ, ਖਸਮ ਦੀ ਬਾਣੀ, ਧੁਰ ਕੀ ਬਾਣੀ, ਨਿਰੰਕਾਰ ਦੀ ਇਹ ਪਵਿੱਤਰ ਬਾਣੀ ਦੇ ਨਾਲ। ਅਤੇ ਜਦੋਂ ਅਸੀਂ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਈ, ਜਦੋਂ ਅਸੀਂ ਨਿਰੰਕਾਰ ਦੀ ਬਾਣੀ ਨਾਲ ਜੁੜਾਂਗੇ ਤਾਂ ਸੁਭਾਵਿਕ ਹੈ ਜੋੜਾਂਗੇ ਵੀ ਗੁਰਬਾਣੀ ਦੇ ਨਾਲ ਹੀ। ਜੋ ਜਿਸ ਰਸਤੇ ਤੁਰਿਆ ਹੈ ਉਹਨੇ ਉਸੇ ਰਸਤੇ ਹੀ ਹੋਰਾਂ ਨੂੰ ਤੋਰਨਾ। ਗੁਰੂ ਮਹਾਰਾਜ ਦਾ ਮਕਸਦ ਹੈ ਇੱਕ ਓਅੰਕਾਰ ਦੇ ਨਾਲ ਜੁੜਨਾ ਔਰ ਜੋੜਨਾ। ਉਹ ਕਿਸ ਤਰ੍ਹਾਂ ਹੋਵੇਗਾ? ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੇ ਦੁਆਰਾ। ਕਿਉਂਕਿ ਇੱਕ ਸਤਿਗੁਰੂ ਹੀ ਹੈ ਜੋ ਸਤਿਪੁਰਖ ਨੂੰ ਜਾਣਦਾ ਹੈ, ਸਿਰਫ ਗੱਲਾਂ ਨਹੀਂ, ਕੇਵਲ ਗੱਲੀ ਬਾਤੀ ਨਹੀਂ, ਉਹ ਜਾਣਦਾ ਹੈ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਜਿਹਨੇ ਸਤਿਪੁਰਖ ਨੂੰ ਜਾਣਿਆ ਹੈ ਉਹਦਾ ਨਾਮ ਸਤਿਗੁਰ ਹੈ। ਔਰ ਉਹ ਸਤਿਗੁਰ ਹੈ ਜੋ ਨਿਰੰਕਾਰ ਦਾ ਹੀ ਰੂਪ ਹੈ, ਕਿਉਂਕਿ ਉਹ ਸਰਗੁਣ ਵੀ ਹੈ ਅਤੇ ਨਿਰਗੁਣ ਵੀ ਹੈ। ਉਹ ਦ੍ਰਿਸ਼ਟਮਾਨ ਵੀ ਹੈ ਅਤੇ ਅਦ੍ਰਿਸ਼ਟਮਾਨ ਵੀ ਹੈ। ਉਹ ਪ੍ਰਗਟ ਵੀ ਹੈ ਅਤੇ ਗੁਪਤ ਵੀ ਹੈ। ਗੁਪਤ ਰੂਪ ਵਿੱਚ ਉਹਦਾ ਕੋਈ ਰੂਪ ਰੰਗ ਚੱਕਰ ਚਿਹਨ ਨਹੀਂ ਹੈ, ਪਰ ਪ੍ਰਗਟ ਰੂਪ ਦੇ ਵਿੱਚ ਕੌਣ ਹੈ? ਸਤਿਗੁਰ ਨਾਨਕ ਪ੍ਰਗਟਿਆ। ਪ੍ਰਗਟ ਰੂਪ ਦੇ ਵਿੱਚ ਕੌਣ ਹੈ? ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ ਮਿਲਵੋ ਚਹੈ ਖੋਜ ਸ਼ਬਦ ਮੈਂ ਲੇ। ਇਹ ਪ੍ਰਗਟ ਰੂਪ ਹੈ ਸ਼ਬਦ। ਅਸੀਂ ਪ੍ਰਗਟ ਰੂਪ ਨਾਲ, ਸ਼ਬਦ ਨਾਲ ਜੁੜਾਂਗੇ ਤਾਂ ਉਹ ਜੋ ਗੁਪਤ ਰੂਪ ਵਿੱਚ ਵਰਤ ਰਿਹਾ ਹੈ ਉਹਦੇ ਨਾਲ ਸਾਡੀ ਸਾਂਝ ਪਏਗੀ। ਫਿਰ ਸਮਝ ਲੈਣਾ, ਜਿਹੜਾ ਪਰਮੇਸ਼ਵਰ ਦਾ ਪ੍ਰਗਟ ਰੂਪ ਹੈ ਸ਼ਬਦ, ਸ਼ਬਦ ਗੁਰੂ ਦੇ ਨਾਲ ਅਸੀਂ ਜਦੋਂ ਜੁੜਾਂਗੇ ਤਾਂ ਸਾਨੂੰ ਗੁਪਤ ਰੂਪ ਪਰਮੇਸ਼ਵਰ ਦੇ ਨਾਲ ਜੁੜਨਾ ਜਾਂ ਉਹਦਾ ਹੋਣਾ, ਉਹਦੇ ਹੋਣ ਦਾ ਅਹਿਸਾਸ ਹੋਏਗਾ ਕਿ ਉਹ ਹੈ, ਉਹ ਹਰ ਥਾਂ 'ਤੇ ਹੈ, ਹਰ ਜਗ੍ਹਾ 'ਤੇ ਹੈ, ਕਣ ਕਣ ਦੇ ਵਿੱਚ ਹੈ। ਉਹਦਾ ਅਨੁਭਵ ਹੋਏਗਾ, ਉਹਦਾ ਅਹਿਸਾਸ ਹੋਏਗਾ ਹੋਣ ਦਾ, ਪਰ ਕਦੋਂ? ਜਦੋਂ ਅਸੀਂ ਸ਼ਬਦ ਗੁਰੂ ਨਾਲ ਜੁੜਾਂਗੇ। ਸਤਿਪੁਰਖ ਦੀ ਜਾਣਕਾਰੀ ਸਾਨੂੰ ਸਤਿਗੁਰੂ ਤੋਂ ਹੀ ਮਿਲਣੀ ਹੈ। ਇਸ ਲਈ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਸਤਿਗੁਰੂ ਜੀ ਵੱਲੋਂ ਇਹ ਸਲੋਕ ਉਚਾਰਨ ਹੋਇਆ। ਗੁਰ ਸੇਵਾ ਤੇ ਸੁੱਖ ਪਾਈ ਹੈ, ਹੋਰ ਥੈਂ ਸੁੱਖ ਨਾ ਭਾਲ। ਜਿਹੜਾ ਸੁੱਖ ਸਾਨੂੰ ਚਾਹੀਦਾ, ਹੁਣ ਸੁੱਖ ਕਿਹੜਾ ਚਾਹੀਦਾ ਹੈ?

0: ਕਿਉਂਕਿ ਅਸੀਂ ਸੰਸਾਰੀ ਲੋਕ ਹਾਂ, ਸਰੀਰਕ ਤਲ 'ਤੇ ਜਿਉਣ ਵਾਲੇ ਹਾਂ, ਅਤੇ ਸੁਭਾਵਿਕ ਹੈ ਸਾਨੂੰ ਸੁੱਖ ਵੀ ਬਾਹਰ ਦਾ ਚਾਹੀਦਾ। ਅਸੀਂ ਸਰੀਰਕ ਤਲ 'ਤੇ ਹੀ ਸੁੱਖ ਮੰਗਦੇ ਹਾਂ ਕਿਉਂਕਿ ਸਾਨੂੰ ਜਾਣਕਾਰੀ ਹੋਈ ਇਹਦੀ ਹੈ, ਪਰ ਅਸਲ ਸੁੱਖ ਹੈ ਆਤਮਕ ਤਲ 'ਤੇ, ਮਾਨਸਿਕ ਤਲ 'ਤੇ। ਸਾਨੂੰ ਉੱਤਮ ਸੁੱਖ ਚਾਹੀਦਾ ਹੈ। ਉੱਤਮ, ਉਹ ਉੱਤਮ ਸ੍ਰੇਸ਼ਟ ਸੁੱਖ ਕਿੱਦਾਂ ਮਿਲੇਗਾ? ਕਹਿੰਦੇ ਜਦੋਂ ਤੁਸੀਂ ਗੁਰੂ ਮਹਾਰਾਜ ਦੀ ਦੱਸੀ ਹੋਈ ਸੇਵਾ ਨੂੰ ਨਿਭਾਓਗੇ। ਗੁਰੂ ਮਹਾਰਾਜ ਦੀ ਦੱਸੀ ਸੇਵਾ ਕਿਹੜੀ ਹੈ? ਸਿਮਰਨ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ। ਮਹਾਰਾਜ ਸੇਵਾ ਦੱਸ ਰਹੇ ਹੈ ਨਾ, ਇੱਥੇ ਸੇਵਾ ਦਾ ਅਰਥ ਹੈ ਸਿਮਰਨ, ਕਿ ਤੁਸੀਂ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰੋਗੇ ਤਾਂ ਤੁਹਾਨੂੰ ਉੱਤਮ ਸੁੱਖ ਮਿਲਣਾ ਹੈ। ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ, ਕਲ ਕਲੇਸ਼ ਲੋਭ ਮੋਹ ਮਹਾਂ ਭਵਜਲ ਤਾਰੇ। ਅਸੀਂ ਬਾਹਰ ਦੇ ਮਾਇਆਵੀ ਪਦਾਰਥਾਂ ਦੇ ਸੁੱਖ 'ਤੇ ਲੈ ਰਹੇ ਹਾਂ, ਮਾਣ ਰਹੇ ਹਾਂ, ਪਰ ਕੀ ਸਾਡੀ ਜ਼ਿੰਦਗੀ 'ਚੋਂ ਕਲਾ ਕਲੇਸ਼ ਮੁੱਕ ਗਿਆ? ਕੀ ਚਿੰਤਾਵਾਂ ਮੁੱਕ ਗਈਆਂ, ਪਰੇਸ਼ਾਨੀਆਂ ਖਤਮ ਹੋ ਗਈਆਂ? ਅਸੀਂ ਮਾਇਆਵੀ ਪਦਾਰਥਾਂ ਵਿੱਚੋਂ ਸੁੱਖ ਲੈ ਕੇ ਵੀ ਪਰੇਸ਼ਾਨ ਹਾਂ, ਦੁਖੀ ਹਾਂ। ਜਿਨ੍ਹਾਂ ਕੋਲ ਬੇਅੰਤ ਬੇਸ਼ੁਮਾਰ ਮਾਇਆਵੀ ਪਦਾਰਥ ਨੇ, ਉਹ ਤਾਂ ਕਈ ਤੁਸੀਂ ਦੇਖੋਗੇ ਡਿਪਰੈਸ਼ਨ ਦੇ ਵਿੱਚ ਨੇ, ਜਦੋਂ ਕਿ ਉਹਨਾਂ ਨੂੰ ਸੁੱਖ ਮਿਲ ਜਾਣਾ ਚਾਹੀਦਾ ਸੀ। ਜਿਹੜਾ ਮਾਇਆਵੀ ਪਦਾਰਥਾਂ ਦੇ ਵਿੱਚ ਰਹਿ ਰਿਹਾ ਉਹਨੂੰ ਤਾਂ ਉਹ ਤਾਂ ਸੁਖੀ ਹੋਣਾ ਚਾਹੀਦਾ ਸੀ, ਪਰ ਉਹ ਤਾਂ ਡਿਪਰੈਸ਼ਨ 'ਚ ਚਲਾ ਗਿਆ, ਉਹ ਤਾਂ ਪਰੇਸ਼ਾਨੀਆਂ ਵਿੱਚ ਘਿਰਿਆ ਪਿਆ। ਇਹਦਾ ਮਤਲਬ ਉਹ ਸੁੱਖ ਨਹੀਂ ਮਿਲਿਆ ਜਿਹੜਾ ਮਿਲਣਾ ਚਾਹੀਦਾ ਸੀ। ਉਹ ਕਿਸ ਤਰ੍ਹਾਂ ਹੈ? ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ, ਪਰਮੇਸ਼ਵਰ ਦੇ ਨਾਮ ਨੂੰ ਸਿਮਰ ਕੇ, ਉਸ ਉੱਤਮ ਸੁੱਖ ਪਰਮੇਸ਼ਵਰ ਦੇ ਨਾਮ ਦੇ ਵਿੱਚ ਹੈ। ਅਸੀਂ ਹੋਰ ਜਿੰਨੇ ਮਰਜ਼ੀ ਕਰਮ ਕਰ ਲਈਏ, ਜਿਹਨੂੰ ਫੋਕਟ ਕਰਮ ਦਾ ਨਾਮ ਦਿੱਤਾ ਹੈ, ਫੋਕਟ ਕਰਮ ਕਰੋ, ਉਹਦੇ 'ਚ ਤੁਹਾਨੂੰ ਉੱਤਮ ਸੁੱਖ ਦੀ ਪ੍ਰਾਪਤੀ ਨਹੀਂ ਹੈ। ਸ੍ਰੇਸ਼ਟ ਸੁੱਖ, ਉੱਤਮ ਸੁੱਖ। ਮਹਾਰਾਜ ਕਹਿੰਦੇ ਦੁਨੀਆ ਕਹਿੰਦੀ ਤੂੰ ਫਲਾਣੀ ਥਾਂ 'ਤੇ ਜਾ ਤੈਨੂੰ ਸੁੱਖ ਮਿਲੇਗਾ, ਤੂੰ ਆਹ ਕਰਮ ਕਰ ਤੈਨੂੰ ਸੁੱਖ ਮਿਲੇਗਾ, ਤੂੰ ਇਸ ਦਿਨ ਆਹ ਕਰ ਤੈਨੂੰ ਸੁੱਖ ਮਿਲੇਗਾ। ਅਸੀਂ ਹਜ਼ਾਰਾਂ ਕਰਮ ਵੀ ਕਰ ਲਈਏ ਪਰ ਸਾਨੂੰ ਜੋ ਸੁੱਖ ਚਾਹੀਦਾ ਉਹ ਨਹੀਂ ਮਿਲਣਾ। ਉਹ ਮਿਲਣਾ ਗੁਰੂ ਮਹਾਰਾਜ ਦੇ ਦੱਸੇ ਹੋਏ ਰਸਤੇ ਉੱਪਰ ਤੁਰ ਕੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਹੀ ਬਚਨ ਨੇ ਗੁਰਬਾਣੀ 'ਚ, ਗੁਰ ਸੇਵਾ 'ਤੇ ਸੁੱਖ ਉਪਜੈ ਫਿਰ ਦੁੱਖ ਨਾ ਲੱਗੈ ਆਏ। ਇਹ ਉਹ ਸੁੱਖ ਹੈ ਜਿਹਦੇ ਵਿੱਚ ਫਿਰ ਦੁੱਖ ਨਾ ਲੱਗੇ ਆਏ। ਇਹ ਮਨ ਦਾ ਸੁੱਖ ਹੈ, ਇਹ ਆਤਮਕ ਸੁੱਖ ਹੈ। ਅਸੀਂ ਸਰੀਰਕ ਤਲ 'ਤੇ ਰਹਿਣ ਵਾਲੇ ਸੰਸਾਰੀ ਲੋਕ, ਅਸੀਂ ਸਰੀਰਕ ਤਲ 'ਤੇ ਬਾਹਰੀ ਸੁੱਖ ਹੀ ਮੰਗ ਰਹੇ ਹਾਂ ਜਿਹਦੇ ਵਿੱਚ ਦੁੱਖ ਹੀ ਦੁੱਖ ਹੈ। ਅਸੀਂ ਸੁੱਖ ਮੰਗ ਰਹੇ ਹਾਂ ਪਰ ਉਹਦੇ ਪਿੱਛੇ ਦੁੱਖ ਹੀ ਦੁੱਖ ਹੈ। ਸੁੱਖ ਮੰਗਤ ਦੁੱਖ ਅਗਲ ਆਵੇ। ਇਸ ਵਾਸਤੇ ਮਹਾਰਾਜ ਕਹਿੰਦੇ ਸੁੱਖ ਹੈ ਜੋ ਗੁਰੂ ਮਹਾਰਾਜ ਤੁਹਾਨੂੰ ਗੁਰਬਾਣੀ ਵਿੱਚ ਗਿਆਨ ਦੇ ਰਹੇ ਆ, ਉਹ ਕਰਮ ਕਰਾਂਗੇ ਸੁੱਖ ਹੈ, ਉਹਦੇ 'ਚ ਫਿਰ ਦੁੱਖ, ਤੁਹਾਡਾ ਮਨ ਕਦੀ ਦੁਖੀ ਨਹੀਂ ਹੋਏਗਾ। ਬਾਹਰੋਂ ਭਾਵੇਂ ਕਈ ਵਾਰ ਐਸਾ ਸਮਾਂ ਆ ਜਾਏ ਕਿ ਤੁਸੀਂ ਦੁੱਖਾਂ ਵਿੱਚ ਘਿਰੇ ਹੋਏ ਹੋ, ਪਰ ਬਾਹਰੋਂ ਘਿਰ ਕੇ ਵੀ ਤੁਸੀਂ ਅੰਦਰੋਂ ਸੁਖੀ ਹੋ। ਮਨ ਦੇ ਤਲ 'ਤੇ ਤੁਸੀਂ ਦੁਖੀ ਨਹੀਂ ਹੋ ਰਹੇ, ਪਰੇਸ਼ਾਨ ਨਹੀਂ ਹੋ ਰਹੇ। ਹੁਣ ਕੀ ਹੈ? ਹੁਣ ਅਸੀਂ ਬਾਹਰੋਂ ਸੁੱਖ, ਚਾਰੇ ਪਾਸੇ ਸੁੱਖ ਸੁਵਿਧਾਵਾਂ ਬਣਾ ਲਈਆਂ ਪਰ ਅੰਦਰੋਂ ਦੁਖੀ ਹਾਂ। ਬਾਹਰੋਂ ਖਿੜੇ ਹੋਏ ਹਾਂ, ਅੰਦਰੋਂ ਮੁਰਝਾਏ ਹੋਏ ਹਾਂ। ਬਾਹਰੋਂ ਸੁਖੀ ਹੋਣ ਦਾ ਦਿਖਾਵਾ ਕਰ ਰਹੇ ਹਾਂ, ਅੰਦਰੋਂ ਦੁਖੀ ਹਾਂ, ਬਾਹਰੋਂ ਹੱਸ ਰਹੇ ਹਾਂ, ਅੰਦਰੋਂ ਰੋ ਰਹੇ ਹਾਂ। ਹੁਣ ਹਾਲਤ ਇਹ ਹੈ, ਫਿਰ ਕੀ ਹੋਏਗਾ? ਫਿਰ ਅਸੀਂ ਜਦੋਂ ਆਹ ਸੁੱਖ ਮਿਲ ਜਾਏਗਾ ਨਾ ਸ਼ਬਦ ਵਿੱਚੋਂ, ਨਾਮ ਵਿੱਚੋਂ, ਫਿਰ ਭਾਵੇਂ ਚਾਰੇ ਪਾਸੇ ਬਾਹਰੋਂ ਮੁਸ਼ਕਲਾਂ ਹੋਣ, ਦੁੱਖ ਦਾ ਸਮਾਂ ਹੋਵੇ, ਪਰ ਅੰਦਰ ਪਰੇਸ਼ਾਨੀ ਨਹੀਂ ਹੋਏਗੀ, ਅੰਦਰ ਖਿੜਿਆ ਰਹੇਗਾ, ਅੰਦਰੋਂ ਸੁੱਖ ਕਰਕੇ ਸਕੂਨ ਮਿਲਦਾ ਰਹੇਗਾ, ਡਾਵਾਂਡੋਲ ਨਹੀਂ ਹੋਏਗਾ। ਉਹ ਹੈ ਗੁਰੂ ਮਹਾਰਾਜ ਦੇ ਦੱਸੇ ਹੋਏ ਮਾਰਗ 'ਤੇ ਤੁਰ ਕੇ ਗੁਰ ਸੇਵਾ 'ਤੇ ਸੁੱਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਵਸਾਏ। ਔਰ ਨਾਲ ਇਹ ਵੀ ਕਹਿ ਦਿੱਤਾ ਮਹਾਰਾਜ ਨੇ, ਕਹਿੰਦੇ ਬਿਨ ਸਤਿਗੁਰ ਸੇਵੈ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ। ਤੁਸੀਂ ਚਾਰੇ ਪਾਸੇ ਦੁਨੀਆਂ ਦੇ ਵਿੱਚ ਭਟਕ ਲਓ, ਪਰ ਸਤਿਗੁਰੂ ਮਹਾਰਾਜ ਨੇ ਜੋ ਰਸਤਾ ਦੱਸਿਆ, ਜੇ ਉਸ ਰਸਤੇ ਨਹੀਂ ਤੁਰੇ ਤਾਂ ਫਿਰ ਦੁੱਖ ਹੀ ਦੁੱਖ ਹੈ। ਮਹਾਰਾਜ ਨੇ ਸਾਨੂੰ ਕਿੰਨਾ ਭਰੋਸਾ ਦਵਾਇਆ, ਗੱਲ ਤਾਂ ਭਰੋਸੇ ਦੀ ਹੈ ਨਾ, ਵੀ ਸਾਨੂੰ ਗੁਰਬਾਣੀ 'ਤੇ ਕਿੰਨਾ ਕੁ ਵਿਸ਼ਵਾਸ ਹੈ, ਭਰੋਸਾ ਹੈ। ਮਹਾਰਾਜ ਕਹਿੰਦੇ ਤੂੰ ਚਾਰੇ ਪਾਸੇ, ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹਾਦਤ ਸ਼ਹੀਦੀ ਦਿਹਾੜਾ ਆਉਣਾ, ਸਤਿਗੁਰੂ ਮਹਾਰਾਜ ਜੇ ਦੇਖਿਆ ਜਾਏ, ਉਹ ਸੀਨ ਦੇਖੋ ਤੁਸੀਂ ਜਿੱਥੇ ਮਹਾਰਾਜ ਤੱਤੀ ਤਵੀ 'ਤੇ ਬੈਠੇ ਹੋਏ ਆ, ਚਾਰੇ ਪਾਸੇ ਕੌਣ ਨੇ? ਦੁੱਖ ਦੇਣ ਵਾਲੇ ਹੀ ਨੇ। ਤੱਤੀ ਤਵੀ ਹੈ, ਥੱਲੇ ਅੱਗ ਬਲਦੀ ਹੈ, ਸੇਕ ਹੈ ਪੂਰਾ, ਚਾਰੇ ਪਾਸੇ ਦੁੱਖ ਦੇਣ ਵਾਲੇ ਹੈ, ਪਰ ਉਹ ਸੇਕ ਲੱਗ ਰਿਹਾ ਮਹਾਰਾਜ ਨੂੰ ਕਿ ਮਹਾਰਾਜ ਦੁਖੀ ਹੋ ਰਹੇ ਹੈ। ਇਸ ਲਈ ਮਹਾਰਾਜ ਨੇ ਕਿਹਾ, ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਚਉ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਇਹ ਬਣਤ ਕਿਹਨੇ ਬਣਾਈ ਹੈ? ਇਹ ਸਤਿਗੁਰੂ ਨੇ ਬਣਾਈ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਗੁਰ ਸੇਵਾ 'ਤੇ ਸੁੱਖ ਪਾਈ ਹੈ, ਉਹ ਸੁੱਖ ਤੁਹਾਨੂੰ ਗੁਰੂ ਮਹਾਰਾਜ ਦੀ ਦੱਸੀ ਹੋਈ ਸੇਵਾ ਨੂੰ ਕਮਾ ਕੇ ਮਿਲਣਾ, ਹੋਰ ਥੈਂ ਸੁੱਖ ਨਾ ਭਾਲ। ਹੋਰ ਕਿਤੋਂ ਨਹੀਂ ਸੁੱਖ ਮਿਲਣਾ ਹੈ, ਅਸੀਂ ਹੋਰ ਥਾਵਾਂ 'ਤੇ ਗੁਰੂ ਸਤਿਗੁਰੂ ਦਾ ਦਰ ਛੱਡ ਕੇ, ਪਰਮੇਸ਼ਵਰ ਦਾ ਨਾਮ ਛੱਡ ਕੇ, ਸੱਚੀ ਬਾਣੀ ਛੱਡ ਕੇ, ਅਸੀਂ ਜਿੱਥੇ ਮਰਜ਼ੀ ਭਟਕ ਲਈਏ, ਸੁੱਖ ਨਹੀਂ ਮਿਲਣਾ, ਆਤਮਿਕ ਸੁੱਖ ਨਹੀਂ ਮਿਲਣਾ, ਮਨ ਦਾ ਸੁੱਖ ਨਹੀਂ ਮਿਲਣਾ। ਦੁਨੀਆਂ ਦੇ ਵਿੱਚ ਵੱਡੇ ਵੱਡੇ ਲੋਕ ਵੀ ਨੇ ਅਤੇ ਵੱਡੇ ਵੱਡੇ ਮੁਲਕ ਵੀ ਨੇ, ਬੜੇ ਵੱਡੇ ਵੱਡੇ ਦੇਸ਼ ਨੇ। ਹਰ ਦੇਸ਼ ਵਿੱਚ ਜੇ ਤੁਸੀਂ ਜਾ ਕੇ ਦੇਖੋਗੇ ਤਾਂ ਤੁਹਾਨੂੰ ਉੱਥੇ ਵੀ ਲੋਕ ਡਿਪਰੈਸ਼ਨ ਦੇ ਵਿੱਚ ਨਜ਼ਰ ਆਉਣਗੇ। ਉੱਥੇ ਵੀ ਗੱਲ ਜਗ੍ਹਾ ਦੀ ਨਹੀਂ ਹੈ, ਗੱਲ ਥਾਂ ਦੀ ਨਹੀਂ ਹੈ, ਗੱਲ ਹੈ ਵੀ ਅੰਦਰ ਆਤਮਿਕ ਸੁੱਖ ਮਿਲਣਾ ਕਿੱਦਾਂ ਹੈ। ਉਹ ਮਹਾਰਾਜ ਕਹਿੰਦੇ ਉਹ ਮਿਲਣਾ ਸਤਿਗੁਰੂ ਦੀ ਦੱਸੀ ਹੋਈ ਸੇਵਾ ਨੂੰ ਕਮਾ ਕੇ। ਤੁਸੀਂ ਜਿੱਥੇ ਵੀ ਹੋ, ਕਿਸੇ ਵੀ ਜਗ੍ਹਾ 'ਤੇ, ਕਿਸੇ ਵੀ ਮੁਲਕ ਦੇ ਵਿੱਚ ਹੋ, ਤੁਹਾਨੂੰ ਸ਼ਬਦ ਤਾਂ ਕਮਾਉਣਾ ਹੀ ਪੈਣਾ। ਸ਼ਬਦ ਦੀ ਕਮਾਈ ਤਾਂ ਕਰਨੀ ਪੈਣੀ ਹੈ, ਹੋਰ ਥੈਂ ਕਿਤੇ ਸੁੱਖ ਮਿਲਣਾ ਹੀ ਨਹੀਂ। ਜਿੱਥੇ ਮਰਜ਼ੀ ਭਾਲ ਕਰ ਲਓ, ਜਿਹੜੇ ਮਰਜ਼ੀ ਕਰਮ ਕਰ ਲਓ, ਅਸੀਂ ਪਹਾੜਾਂ ਦੀਆਂ ਚੋਟੀਆਂ 'ਤੇ ਵੀ ਭਾਲ ਕਰ ਲਈ, ਸੁੱਖ ਨਹੀਂ ਮਿਲਿਆ। ਜੰਗਲਾਂ ਦੇ ਵਿੱਚ ਜਾ ਕੇ ਵੀ, ਪੱਤੇ ਘਾਹ ਖਾ ਕੇ ਵੀ ਸੁੱਖ ਨਹੀਂ ਮਿਲਿਆ। ਤੀਰਥਾਂ ਦੇ ਕੰਢੇ 'ਤੇ ਬੈਠ ਕੇ ਵੀ ਸੁੱਖ ਨਹੀਂ ਮਿਲਿਆ, ਪੁੱਠੇ ਲਟਕ ਕੇ ਵੀ ਸੁੱਖ ਨਹੀਂ ਮਿਲਿਆ, ਅੰਨ ਛੱਡ ਕੇ ਵਰਤ ਰੱਖ ਕੇ ਵੀ ਸੁੱਖ ਨਹੀਂ ਮਿਲਿਆ। ਅਨੰਤ ਕਰਮ ਕਰ ਲਏ ਪਰ ਸੁੱਖ ਨਹੀਂ ਮਿਲਿਆ। ਮਹਾਰਾਜ ਕਹਿੰਦੇ ਸੁੱਖ ਮਿਲਣਾ ਸੀ ਪਰਮੇਸ਼ਵਰ ਦੇ ਨਾਮ ਦਾ ਜਾਪ ਕਰਕੇ, ਉਹਦੀ ਬੰਦਗੀ ਕਰਕੇ, ਕਰ ਬੰਦੇ ਤੋਂ ਬੰਦਗੀ, ਬੰਦਗੀ ਕਰਕੇ ਸੁੱਖ ਮਿਲਣਾ ਸੀ। ਉਹ ਕੀਤਾ ਨਹੀਂ, ਹਜ਼ਾਰਾਂ ਫੋਕਟ ਕਰਮ ਕਰ ਦਿੱਤੇ, ਸਮਾਂ ਗਵਾ ਲਿਆ, ਟਾਈਮ ਗਵਾ ਲਿਆ। ਇਸ ਵਾਸਤੇ ਮਹਾਰਾਜ ਕਹਿੰਦੇ ਹੋਰ ਥੈਂ, ਹੋਰ ਜਿੰਨੀਆਂ ਵੀ ਥਾਵਾਂ ਨੇ ਜਿੱਥੇ ਤੈਨੂੰ ਆਖਿਆ ਵੀ ਸੁੱਖ ਮਿਲੇਗਾ, ਸੁੱਖ ਨਾ ਭਾਲ, ਇੱਥੇ ਸੁੱਖ ਦੀ ਭਾਲ ਨਾ ਕਰ, ਕਿਉਂਕਿ ਇੱਥੇ ਤੈਨੂੰ ਸੁੱਖ ਨਹੀਂ ਮਿਲਣਾ। ਇਸ ਲਈ ਕਿਹਾ ਸੀ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਇੱਕ ਸਾਡੀ ਫਿਦਰਤ ਵੀ ਇੱਦਾਂ ਦੀ ਹੈ, ਜਿਸ ਕੰਮ ਤੋਂ ਸਾਨੂੰ ਕੋਈ ਰੋਕਦਾ ਅਸੀਂ ਕਰਦੇ ਵੀ ਉਹੀ ਹਾਂ। ਅਸੀਂ ਕਹਿੰਦੇ ਇਹ ਤਾਂ ਐਵੇਂ ਮੈਨੂੰ ਰੋਕਦਾ, ਕੀ ਪਤਾ ਇਹਦਾ ਪਿੱਛੇ ਕੋਈ ਮਤਲਬ ਹੋਵੇ, ਇਹਦਾ ਕੋਈ ਲਾਲਚ ਹੋਵੇ। ਅਸੀਂ ਉਲਟ ਸੋਚਦੇ ਹਾਂ, ਸਾਡੀ ਸੋਚ ਉਲਟ ਹੋ ਚੁੱਕੀ ਹੈ। ਸਾਡੇ ਭਲੇ ਦੀ ਕੋਈ ਗੱਲ ਕਰੇ ਨਾ, ਸਾਨੂੰ ਲੱਗਦਾ ਇਹ ਵੀ ਇਹ ਮੇਰੇ ਬੁਰੇ ਵਾਸਤੇ ਕਹਿ ਰਿਹਾ, ਇਹ ਮੇਰੇ ਮਾੜੇ ਵਾਸਤੇ ਕਹਿ ਰਿਹਾ। ਕੋਈ ਆਖੇ ਵੀ ਆਹ ਰਸਤੇ ਜਾ, ਆਹ ਰਸਤੇ ਨਾ ਜਾਈ, ਇਹ ਖਰਾਬ ਹੈ, ਮੁਸ਼ਕਲ ਆਏਗੀ, ਨਹੀਂ ਜਾਂਦਾ ਉਸੇ ਰਸਤੇ ਹੀ ਹੈ। ਅਤੇ ਜਦੋਂ ਰਸਤਾ ਖਰਾਬ ਆਇਆ, ਮੁਸ਼ਕਲ ਆਈ, ਫਿਰ ਕਹਿੰਦਾ ਵੀ ਮੈਂ ਉਹਦੀ ਗੱਲ ਮੰਨ ਲੈਂਦਾ, ਪਰ ਹੁਣ ਕੀ ਫਾਇਦਾ, ਹੁਣ ਤਾਂ ਸਮਾਂ ਲੰਘ ਗਿਆ। ਮਹਾਰਾਜ ਕਹਿੰਦੇ ਮੜੀਆਂ 'ਚ ਕੀ ਲੈਣ ਜਾਂਦੇ ਹੋ, ਉੱਥੇ ਕਿਹੜਾ ਸੁੱਖ ਭਾਲਦੇ ਹੋ, ਤੁਹਾਨੂੰ ਕਬਰਾਂ 'ਚੋਂ ਕਿਹੜਾ ਸੁੱਖ ਮਿਲਣਾ ਹੈ, ਤੁਹਾਨੂੰ ਦਰਿਆਵਾਂ ਤੋਂ ਕਿਹੜਾ ਸੁੱਖ ਮਿਲਣਾ ਹੈ। ਤੁਸੀਂ ਥਾਂ ਥਾਂ 'ਤੇ ਫੋਕਟ ਕਰਮ ਕਰ ਰਹੇ ਹੋ, ਹੋਰ ਥੈਂ ਸੁੱਖ ਨਾ ਭਾਲ, ਸੁੱਖ ਪਰਮੇਸ਼ਵਰ ਦੇ ਨਾਮ ਵਿੱਚ ਹੈ, ਸੁੱਖ ਬੰਦਗੀ ਦੇ ਵਿੱਚ ਹੈ, ਸੁੱਖ ਉਹਦੇ ਨਾਮ ਦੀ ਕਮਾਈ ਕਰਕੇ ਮਿਲਣਾ ਹੈ। ਸੁੱਖ ਤਾਂ ਮਿਲਣਾ ਜਦੋਂ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੁਟਕਾਰਾ ਪਾਵਾਂਗੇ। ਅੰਦਰ ਭਰਿਆ ਪਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ, ਅਤੇ ਅਸੀਂ ਬਾਹਰ ਸੁੱਖ ਦੀ ਭਾਲ ਵਿੱਚ ਹਾਂ। ਗੱਲ ਬਾਹਰ ਨਹੀਂ ਸੀ, ਗੱਲ ਸੀ ਅੰਦਰੋਂ ਸੁੱਖ ਕਿੱਦਾਂ ਮਿਲਣਾ। ਉਹ ਮਿਲਣਾ ਜਦੋਂ ਅਸੀਂ ਨਾਮ ਦੀ ਕਮਾਈ ਸ਼ਬਦ ਦਾ ਅਭਿਆਸ ਕਰਾਂਗੇ, ਇਹਨਾਂ ਤੋਂ ਛੁਟਕਾਰਾ ਮਿਲੇਗਾ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ, ਫਿਰ ਸੁਖੀ ਆਪੇ ਹੀ ਹੋ ਜਾਵਾਂਗੇ। ਇਸ ਲਈ ਸ਼ਬਦ ਦੀ ਕਮਾਈ ਹੈ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਛੁਟਕਾਰਾ ਹੋ ਗਿਆ ਉਹਨਾਂ ਦਾ। ਤੋ ਗੁਰੂ ਸਾਹਿਬ ਕਹਿੰਦੇ ਗੁਰ ਸੇਵਾ ਤੇ ਸੁੱਖ ਪਾਈਐ। ਇਹ ਭਾਈ ਗੁਰੂ ਮਹਾਰਾਜ ਦੇ ਦੱਸੀ ਹੋਈ ਸੇਵਾ ਨੂੰ ਕਮਾਓਗੇ, ਸੁੱਖ ਪਾਲੋਗੇ, ਹੋਰ ਥੈਂ ਸੁੱਖ ਨਾ ਭਾਲ, ਹੋਰ ਸੁੱਖ ਕਿਤੇ ਵੀ ਨਾ ਭਾਲੋ, ਭਾਵ ਨਹੀਂ ਮਿਲਣਾ, ਜਿੱਥੇ ਮਰਜ਼ੀ ਭਾਲ ਕਰ ਲਓ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਸਮਝਾਉਂਦੇ ਹਨ।
1: ਨਾਨਕ ਨਾਮ ਤੇ ਨਾਂ ਕੋ ਮਿਲੈ, ਜਿਨ ਹਰ ਵੇਖੈ ਨਗਰ ਨਿਹਾਲ।
0: ਸਲੋਕ ਗੁਰੂ ਅਮਰਦਾਸ ਮਹਾਰਾਜ ਜੀ ਦਾ, ਵਾਰ ਧੰਨ ਗੁਰੂ ਰਾਮਦਾਸ ਮਹਾਰਾਜ ਦੀ। ਅਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੁਰ ਸੇਵਾ ਤੇ ਸੁੱਖ ਪਾਈਐ, ਹੋਰ ਥੈਂ ਸੁੱਖ ਨ ਭਾਲ, ਗੁਰ ਕੈ ਸ਼ਬਦ ਮਨ ਭੇਦੀਐ, ਸਦਾ ਵਸੈ ਹਰ ਨਾਲ। ਆਹ ਹੈ ਸੁੱਖ, ਗੁਰ ਕੈ ਸ਼ਬਦ, ਗੁਰੂ ਦੇ ਸ਼ਬਦ ਨਾਲ ਮਨ ਭੇਦੀਐ, ਮਨ ਨੂੰ ਜੋੜੋ। ਮਨ ਜਿਹੜਾ ਹੈ ਉਹ ਗੁਰੂ ਦੇ ਸ਼ਬਦ ਨਾਲ ਜੋੜ ਦਿਓ, ਜਾਂ ਆਪਣੇ ਮਨ ਵਿੱਚ ਗੁਰੂ ਦੇ ਸ਼ਬਦ ਨੂੰ ਪਰੋ ਲਓ, ਜਿਵੇਂ ਸੂਈ ਵਿੱਚ ਧਾਗਾ ਪਰੋਈਦਾ ਨਾ, ਇੱਦਾਂ ਹੀ ਮਨ ਰੂਪੀ ਸੂਈ ਵਿੱਚ ਸ਼ਬਦ ਜਿਹੜਾ ਉਹਨੂੰ ਪਰੋ ਦਿਓ। ਜਦੋਂ ਤੁਸੀਂ ਉਹਨੂੰ ਪਰੋਵੋਗੇ, ਫਿਰ ਸਦਾ ਵਸੈ ਹਰ ਨਾਲ, ਫਿਰ ਉਹ ਸਦਾ ਤੁਹਾਨੂੰ ਆਪਣੇ ਨਾਲ ਵਸਦਾ ਮਹਿਸੂਸ ਹੋਏਗਾ, ਤੁਹਾਨੂੰ ਅਨੁਭਵ ਹੋਏਗਾ ਕਿ ਉਹ ਸਦਾ ਮੇਰੇ ਨਾਲ ਹੈ, ਮੈਂ ਜਿੱਥੇ ਵੀ ਉੱਠਾਂ ਬੈਠਾਂ ਆਵਾਂ ਜਾਵਾਂ ਉਹ ਮੇਰੇ ਨਾਲ ਹੈ, ਅਤੇ ਸੁੱਖ ਆਪੇ ਹੀ ਬਣ ਜਾਣਾ। ਬੱਚਾ ਉਦੋਂ ਦੁਖੀ ਹੁੰਦਾ, ਉਦੋਂ ਪਰੇਸ਼ਾਨ ਹੁੰਦਾ, ਰੋਂਦਾ, ਜਦੋਂ ਉਹਨੂੰ ਮਾਂ ਬਾਪ ਨਹੀਂ ਦਿਸਦੇ, ਛੋਟਾ। ਵੱਡੇ ਹੋ ਕੇ ਤੇ ਅਸੀਂ ਕਹਿੰਦੇ ਹਾਂ ਮਾਂ ਬਾਪ ਦਿਸਣੇ ਹੀ ਨਹੀਂ ਚਾਹੀਦੇ, ਮਾਫ਼ ਕਰਨਾ ਇਹ ਵੀ ਹਕੀਕਤ ਹੈ। ਜਦੋਂ ਵੱਡੇ ਹੋ ਜਾਂਦੇ ਹਾਂ ਨਾ ਫਿਰ ਅਸੀਂ ਕਹਿੰਦੇ ਹਾਂ ਮਾਂ ਬਾਪ ਦਿਸਣੇ ਹੀ ਨਹੀਂ ਚਾਹੀਦੇ, ਉਹ ਤਾਂ ਘਰੋਂ ਕੱਢਣ ਨੂੰ ਫਿਰਦੇ ਹਾਂ। ਪਰ ਜਦੋਂ ਛੋਟੇ ਹੁੰਦੇ ਸੀ ਉਦੋਂ ਰੋਂਦੇ ਸੀ ਜਦੋਂ ਮਾਂ ਨਹੀਂ ਸੀ ਦਿਸਦੀ, ਉਦੋਂ ਰੋਂਦੇ ਸੀ ਜਦੋਂ ਪਿਤਾ ਨਹੀਂ ਸੀ ਦਿਸਦਾ, ਉਨ੍ਹਾਂ ਚਿਰ ਚੁੱਪ ਨਹੀਂ ਸੀ ਕਰਦੇ ਜਿੰਨਾ ਚਿਰ ਮਾਂ ਸਾਹਮਣੇ ਨਹੀਂ ਸੀ ਆ ਜਾਂਦੀ। ਬੱਚਾ ਰੋਈ ਜਾਂਦਾ, ਲੋਕ ਇਕੱਠੇ ਹੋ ਗਏ, ਆਂਢ ਗੁਆਂਢ, ਕੋਈ ਮਠਿਆਈ ਦੇ ਰਿਹਾ, ਕੋਈ ਕੁਛ ਖਿਡੌਣੇ ਦੇ ਰਿਹਾ, ਚੁੱਪ ਹੀ ਨਹੀਂ ਕਰਦਾ, ਨਾ ਖਿਡੌਣੇ ਲੈ ਕੇ ਨਾ ਮਠਿਆਈ ਲੈ ਕੇ। ਕਦੋਂ ਚੁੱਪ ਕੀਤਾ? ਜਦੋਂ ਮਾਂ ਸਾਹਮਣੇ ਆ ਗਈ। ਉਹ ਕਹਿੰਦਾ ਮੈਨੂੰ ਖਿਡੌਣੇ ਨਹੀਂ ਚਾਹੀਦੇ, ਮੈਨੂੰ ਮਠਿਆਈਆਂ ਨਹੀਂ ਚਾਹੀਦੀਆਂ, ਮੈਨੂੰ ਮਾਂ ਚਾਹੀਦੀ ਹੈ। ਅਤੇ ਜਦੋਂ ਵੱਡਾ ਹੋਇਆ ਫਿਰ ਕਹਿੰਦਾ ਮੈਨੂੰ ਖਿਡੌਣੇ ਚਾਹੀਦੇ ਆ, ਮਾਂ ਨਹੀਂ ਚਾਹੀਦੀ, ਘਰ ਚਾਹੀਦਾ, ਉਹਦੀ ਜਾਇਦਾਦ ਚਾਹੀਦੀ ਹੈ, ਉਹਦਾ ਕਮਾਇਆ ਪੈਸਾ ਚਾਹੀਦਾ, ਪਰ ਉਹ ਨਹੀਂ ਚਾਹੀਦੀ। ਬਦਲ ਗਿਆ ਨਾ। ਇਸੇ ਤਰ੍ਹਾਂ ਸਾਨੂੰ ਪਰਮਾਤਮਾ ਦਾ ਨਾਮ ਚਾਹੀਦਾ ਹੈ, ਇਹ ਫੋਕਟ ਕਰਮ ਨਹੀਂ ਚਾਹੀਦੇ। ਅਸੀਂ ਫੋਕਟ ਕਰਮ ਵਿੱਚ ਫਸੇ ਹੋਏ ਹਾਂ। ਹੋਰ ਜਿੰਨੇ ਮਰਜ਼ੀ ਕਰਮ ਕਰਵਾ ਲਓ, ਧਾਗੇ ਤਵੀਤਾਂ ਵਾਲੇ ਉਹ ਕਰ ਲੈਂਦੇ ਹਾਂ, ਪਰ ਸਾਨੂੰ ਜਿਹੜਾ ਸਾਡਾ ਮਾਈ ਬਾਪ ਹੈ, ਹਰਜੀ ਮਾਤਾ, ਹਰਜੀ ਪਿਤਾ, ਹਰਜੀ ਉਹ ਪ੍ਰਤਪਾਲਕ, ਉਹਦਾ ਨਾਮ ਨਹੀਂ ਚਾਹੀਦਾ, ਫਿਰ ਸੁੱਖ ਕਿੱਥੋਂ ਪਾਲਦੇ ਹਾਂ। ਇੱਕ ਸੱਜਣ ਕਹਿੰਦਾ ਮੈਂ ਦੁਖੀ ਬੜਾ, ਮੇਰਾ ਕੰਮ ਨਹੀਂ ਬਣਦਾ, ਕਿਸੇ ਰੱਬ ਦੇ ਪਿਆਰੇ ਕੋਲ ਚਲਾ ਗਿਆ। ਉਹਨੇ ਕਿਹਾ ਤੂੰ ਪਰਮਾਤਮਾ ਦਾ ਨਾਮ ਜਪਿਆ ਕਰ। ਇਹ ਵੀ ਧਿਆਨ ਰੱਖਿਓ, ਨਾਮ ਵੀ ਜਪਿਆ ਤਾਂ ਹੀ ਸਫਲ ਹੈ ਜੇ ਅਸੀਂ ਆਪਣੇ ਮਾਂ ਬਾਪ ਦੀ ਕਦਰ ਕਰਦੇ ਹਾਂ। ਜੇ ਮਾਂ ਬਾਪ ਦੀ ਕਦਰ ਨਹੀਂ ਨਾ ਕਰਦੇ ਫਿਰ ਨਾਮ ਜਪਿਆ ਵੀ ਸੁੱਖ ਨਹੀਂ ਦੇ ਸਕਦਾ। ਉਹਨਾਂ ਨੇ ਨਾਮ ਜਪਿਆ, ਉਹਨੇ 10 ਦਿਨ, 20 ਦਿਨ, 30 ਦਿਨ, ਫਿਰ ਆ ਕੇ ਕਹਿੰਦਾ ਜੀ ਨਹੀਂ ਗੱਲ ਨਹੀਂ ਬਣੀ। ਉਹਨਾਂ ਕਿਹਾ ਚੱਲ ਆਹ ਨਾਮ ਜਪ ਲੈ। ਉਹਨੇ ਫਿਰ 20, 30, 40 ਦਿਨ ਜਪਦਾ ਰਿਹਾ, ਫਿਰ ਆ ਗਿਆ। 2-3 ਵਾਰੀ ਇੱਦਾਂ ਹੋਇਆ, ਉਹਨਾਂ ਆਖਿਆ ਵੀ ਇਹ ਕਿਵੇਂ ਹੋ ਸਕਦਾ ਵੀ ਨਾਮ ਜਪਿਆ ਅਤੇ ਸੁੱਖ ਨਾ ਮਿਲਿਆ ਹੋਵੇ। ਡਾਕਟਰ ਕੋਲ ਜਾਈਏ ਨਾ, ਡਾਕਟਰ ਦਵਾਈ ਦੇ ਦਿੰਦਾ ਵੀ ਲੈ ਖਾ ਲੈ, 2 ਦਿਨ 'ਚ ਆਰਾਮ ਆ ਜਾਏਗਾ। ਉਹ ਫਿਰ ਨਹੀਂ ਆਇਆ ਆਰਾਮ, ਫਿਰ ਆ ਗਿਆ, ਡਾਕਟਰ ਜੀ ਦਵਾਈ ਖਾਧੀ ਆਰਾਮ ਨਹੀਂ ਆਇਆ। ਉਹਨੇ ਕਹਿੰਦੇ ਚੱਲ ਦਵਾਈ ਬਦਲ ਦਿੰਦਾ। 3 ਵਾਰੀ ਦਵਾਈ ਬਦਲੀ, ਆਰਾਮ ਨਹੀਂ ਆਇਆ। ਫਿਰ ਡਾਕਟਰ ਕਹਿੰਦੇ ਵੀ ਹੁਣ ਦਵਾਈ ਨਹੀਂ ਦੇਣੀ, ਹੁਣ ਚੈੱਕਅਪ ਕਰਾਉਣਾ ਪੈਣਾ, ਹੁਣ ਤੇਰੀ ਰਿਪੋਰਟ ਦੱਸੇਗੀ ਵੀ ਤੈਨੂੰ ਆਰਾਮ ਕਿਉਂ ਨਹੀਂ ਆ ਰਿਹਾ। 3 ਵਾਰੀ ਦਵਾਈ ਬਦਲੀ, ਜਦੋਂ ਚੈੱਕਅਪ ਕੀਤਾ ਤੇ ਆਹ ਪਤਾ ਲੱਗਾ ਵੀ ਆਹ ਕਾਰਨ ਹੈ, ਫਿਰ ਉਹਦੀ ਦਵਾਈ ਦਿੱਤੀ ਤੇ ਆਰਾਮ ਆ ਗਿਆ। ਉਹ ਕਹਿੰਦੇ ਵੀ ਤੇਰਾ ਚੈੱਕਅਪ ਕਰਨਾ ਪੈਣਾ ਵੀ ਤੂੰ ਨਾਮ ਜਪਦਾ ਸੁੱਖ ਕਿਉਂ ਨਹੀਂ ਮਿਲਦਾ। ਪਤਾ ਲੱਗਾ ਮਾਂ ਬਾਪ ਦੀ ਕਦਰ ਨਹੀਂ ਕਰਦਾ, ਮਾਂ ਬਾਪ ਦੀ ਸੇਵਾ ਨਹੀਂ ਕਰਦਾ। ਉਹਨਾਂ ਆਖਿਆ ਵੀ ਹੁਣ ਤੂੰ ਨਾਮ ਵੀ ਜਪ ਤੇ ਮਾਂ ਬਾਪ ਦੀ ਸੇਵਾ ਵੀ ਜਾਲ ਕਰਿਆ ਕਰ, ਫਿਰ ਤੈਨੂੰ ਸੁੱਖ ਹਰ ਤਰ੍ਹਾਂ ਦਾ ਮਿਲ ਜਾਏਗਾ। ਜਦੋਂ ਮਾਂ ਬਾਪ ਦੀ ਸੇਵਾ ਨਾਲ ਕੀਤੀ ਹੈ ਤੇ ਸੁੱਖ ਬਣ ਗਿਆ। ਸਾਡੇ ਲਈ ਰੱਬ ਕੀ ਹੈ? ਸਾਡਾ ਮਾਂ ਬਾਪ ਹੀ ਸਾਡਾ ਰੱਬ ਹੈ। ਖੈਰ, ਅਸੀਂ ਪਰਮਾਤਮਾ ਦਾ ਨਾਮ ਛੱਡ ਕੇ ਹੋਰ ਫੋਕਟ ਕਰਮ ਕਰੀ ਜਾਂਦੇ ਹਾਂ, ਜਿੰਨੇ ਮਰਜ਼ੀ ਕਰ ਲਓ। ਸਾਹਿਬ ਜੀ ਕਹਿੰਦੇ ਆ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਨਿਰਾਫਲ ਬੇਅਰਥ ਨੇ ਇਹ। ਗੁਰ ਕੈ ਸ਼ਬਦ ਮਨ ਭੇਦੀ ਹੈ, ਗੁਰੂ ਦੇ ਸ਼ਬਦ ਨਾਲ ਮਨ ਜੋੜੋ ਆਪਣਾ। ਸਦਾ ਵਸੈ ਹਰ ਨਾਲ, ਤੁਹਾਨੂੰ ਮਹਿਸੂਸ ਹੋਏ, ਸ਼ਬਦ ਨਾਲ ਜੋੜ ਕੇ ਤਾਂ ਦੇਖੀਏ ਮਨ ਨੂੰ, ਉਹ ਸਾਨੂੰ ਉਦੋਂ ਹੀ ਮਹਿਸੂਸ ਹੋਣ ਲੱਗ ਜਾਏਗਾ ਕਿ ਉਹ ਸਦਾ ਅੰਗ ਸੰਗੇ ਆ ਭੰਗੰਗ ਪੈ ਭੂਤੇ, ਉਹ ਤੇ ਸਦਾ ਮੇਰੇ ਨਾਲ ਹੈ, ਉਹ ਤੇ ਹਰ ਜਗ੍ਹਾ ਤੇ ਮੇਰੇ ਨਾਲ ਹੈ, ਹਰ ਥਾਂ ਤੇ ਮੇਰੇ ਨਾਲ ਹੈ। ਫਿਰ ਦੁਖੀ ਹੋਵਾਂਗੇ? ਫਿਰ ਦੁਖੀ ਨਹੀਂ ਹੋਵਾਂਗੇ, ਫਿਰ ਸਗੋਂ ਅਸੀਂ ਖਿੜ ਕੇ ਕਵਾਂਗੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ ਜਾਂ ਤੇ ਜੇ ਤੂੰ ਮੇਰੇ ਵੱਲ ਹੈ ਫਿਰ ਮੈਨੂੰ ਕਾਹਦੀ ਪਰੇਸ਼ਾਨੀ ਹੈ, ਕਾਹਦੀ ਚਿੰਤਾ ਹੈ। ਮੈਂ ਕਿਉਂ ਦੁਖੀ ਹੋਵਾਂ? ਹਾਂ, ਜੇ ਤੂੰ ਮੇਰੇ ਵੱਲ ਨਾ ਹੋਵੇਂ ਫਿਰ ਮੈਂ ਦੁਖੀ ਹਾਂ। ਇਸ ਲਈ ਮਹਾਰਾਜ ਕਹਿੰਦੇ ਤੁਸੀਂ ਗੁਰੂ ਸ਼ਬਦ ਨਾਲ ਆਪਣੇ ਮਨ ਨੂੰ ਜੋੜ ਕੇ ਤਾਂ ਦੇਖੋ। ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ, ਨਾਮ ਤਿੰਨਾ ਕਉ ਮਿਲੈ, ਪਰ ਇਹ ਨਾਮ ਹਰ ਇੱਕ ਨੂੰ ਵੀ ਨਹੀਂ ਮਿਲਦਾ। ਨਾਮ ਤਿੰਨਾ ਕਉ, ਕਉ ਮਤਲਬ ਨੂੰ, ਮਿਲੈ ਮਿਲਦਾ ਹੈ, ਜਿਨ ਹਰ ਵੇਖੈ ਨਜ਼ਰ ਨਿਹਾਲ, ਜਿਹਦੇ ਉੱਪਰ ਉਹ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ, ਜਿਨ੍ਹਾਂ ਵੱਲ ਉਹ ਦੇਖਦਾ ਹੈ, ਤੱਕਦਾ ਹੈ, ਅਤੇ ਉਹਨਾਂ ਨੂੰ ਨਾਮ ਦੀ ਬਖਸ਼ਿਸ਼ ਦੇ ਕੇ ਨਿਹਾਲ ਕਰਦਾ ਹੈ। ਹੁਣ ਉਹ ਕਿੱਥੇ ਦੇਖਦਾ? ਆਪਾਂ ਬੈਠੇ ਹੋਈਏ ਮਾੜੀਆਂ ਥਾਵਾਂ 'ਤੇ, ਉਹ ਦੇਖ ਤਾਂ ਰਿਹਾ ਪਰ ਉਹ ਮਿਹਰ ਦੀ ਨਜ਼ਰ ਨਾਲ ਨਹੀਂ ਦੇਖਦਾ। ਧਿਆਨ ਰੱਖਿਓ, ਅਸੀਂ ਮਾੜੀ ਸੁਸਾਇਟੀ 'ਚ ਬੈਠੇ ਹਾਂ, ਮਾੜੀਆਂ ਥਾਵਾਂ 'ਤੇ ਬੈਠੇ ਹੋਏ ਹਾਂ, ਉਹ ਦੇਖ ਤਾਂ ਰਿਹਾ, ਸਾਡੀ ਹਰਕਤ ਵੱਲ ਦੇਖ ਤਾਂ ਰਿਹਾ, ਪਰ ਉਹ ਮਿਹਰ ਦੀ ਨਜ਼ਰ ਨਹੀਂ ਕਰਦਾ। ਉਹ ਕਿੱਥੇ ਹੋਣੀ ਹੈ? ਜਦੋਂ ਅਸੀਂ ਚੰਗੀ ਸੰਗਤ ਵਿੱਚ ਆਵਾਂਗੇ, ਜਦੋਂ ਅਸੀਂ ਚੰਗਿਆਂ ਦਾ ਸੰਗ ਕਰਾਂਗੇ, ਉਦੋਂ ਉਹ ਮਿਹਰ ਦੀ ਨਜ਼ਰ ਨਾਲ ਦੇਖ ਕੇ ਨਿਹਾਲ ਵੀ ਕਰ ਦਿੰਦਾ। ਪੁੱਛੋ ਭਾਈ ਵਿਧੀ ਚੰਦ ਜੀ ਨੂੰ, ਜਦੋਂ ਗੁਰੂ ਪਾਤਸ਼ਾਹ ਦੀ ਸੰਗਤ ਵਿੱਚ ਆ ਕੇ ਬੈਠ ਗਏ, ਪਿੱਛੇ ਤੇ ਸਿਪਾਹੀ ਲੱਗੇ ਹੋਏ ਸੀ ਪਕੜਨ ਵਾਸਤੇ, ਜਦੋਂ ਗੁਰੂ ਸੰਗਤ ਵਿੱਚ ਆ ਕੇ ਬੈਠ ਗਏ ਤੇ ਗੁਰੂ ਸਾਹਿਬ ਦੀ ਮਿਹਰ ਦੀ ਨਜ਼ਰ ਹੋ ਗਈ, ਨਿਹਾਲ ਕਰਤਾ। ਜਦੋਂ ਨਿਹਾਲ ਕਰ ਦਿੱਤਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਨਿਹਾਲ ਕਰਦੇ ਆ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਅਸੀਂ ਚੰਗਿਆਂ ਦੀ ਸੰਗਤ ਵਿੱਚ ਆ ਕੇ ਬੈਠਾਂਗੇ ਤਾਂ ਉਹਦੀ ਮਿਹਰ ਦੀ ਨਜ਼ਰ ਹੋਣੀ ਹੈ। ਫਿਰ ਧਿਆਨ ਲਾ ਕੇ ਸੁਣ ਲਿਓ, ਨਜ਼ਰ ਤੇ ਉਹਦੀ ਹਰ ਇੱਕ ਦੇ ਉੱਤੇ ਹੈ, ਮਾੜੇ 'ਤੇ ਵੀ ਹੈ, ਚੰਗੇ 'ਤੇ ਵੀ ਹੈ, ਪਰ ਜਦੋਂ ਚੰਗਿਆਂ ਦਾ ਸੰਗ ਕਰਾਂਗੇ, ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਉੱਥੇ ਉਹ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ। ਅਸੀਂ ਉਹ ਸੰਗਤ ਵਿੱਚ ਆਈਏ ਜਿੱਥੇ ਪਰਮਾਤਮਾ ਦੀ ਮਿਹਰ ਦੀ ਨਜ਼ਰ ਸਾਡੇ 'ਤੇ ਪਏ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਤਾਂ ਸਾਹਿਬ ਜੀ ਕਹਿੰਦੇ ਨੇ, ਨਾਮ ਤਿੰਨਾਂ ਕੋ ਮਿਲਿਆ, ਉਹਨੂੰ ਮਿਲਦਾ ਨਾਮ ਜਿਨ ਹਰ ਵੇਖੈ ਨਦਰ ਨਿਹਾਲ, ਜਿਨ੍ਹਾਂ ਉੱਤੇ ਉਹ ਆਪਣੀ ਨਦਰ ਕਰਕੇ ਵੇਖਦਾ ਅਤੇ ਉਹਨਾਂ ਨੂੰ ਨਿਹਾਲ। ਆਹ ਹੈ ਸਤ ਸੰਗਤ, ਜਿੱਥੇ ਉਹਨੇ ਮਿਹਰ ਦੀ ਨਜ਼ਰ ਕਰਨੀ ਹੈ। ਤੁਸੀਂ ਸੇਵਾ ਕਰੋ, ਤੁਸੀਂ ਸਤ ਸੰਗ ਦੇ ਵਿੱਚ ਆਓ। ਮਹਾਰਾਜ ਤਾਂ ਰੋਜ਼ ਚੇਤਾ ਕਰਾਉਂਦੇ ਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇੱਥੇ ਉਹਦੀ ਮਿਹਰ ਦੀ ਨਜ਼ਰ ਹੋਣੀ ਹੈ। ਗੁਰੂ ਅਮਰਦਾਸ ਮਹਾਰਾਜ ਤੋਂ ਵੱਧ ਕੌਣ ਜਾਣ ਸਕਦਾ? ਗੁਰੂ ਅਮਰਦਾਸ ਮਹਾਰਾਜ ਨੇ ਤਾਂ ਪ੍ਰੈਕਟੀਕਲ ਕੀਤਾ ਹੈ। ਆਪ ਬਾਹਰ ਦੀਆਂ ਯਾਤਰਾਵਾਂ ਕਰਦੇ ਕਰਦੇ ਕਰਦੇ ਰਹੇ, ਪਰ ਹਰ ਵੇਖੈ ਨਦਰ ਨਿਹਾਲ ਵਾਲੀ ਗੱਲ ਨਹੀਂ ਬਣੀ। ਪਰ ਜਿਸ ਦਿਨ ਸੰਗਤ ਬਦਲ ਗਈ, ਜਿਸ ਦਿਨ ਬਾਹਰ ਦੀਆਂ ਯਾਤਰਾਵਾਂ ਛੱਡ ਕੇ ਗੁਰੂ ਅੰਗਦ ਦੇਵ ਮਹਾਰਾਜ ਦੇ ਦਰ 'ਤੇ ਆ ਗਏ, ਉਸ ਦਿਨ ਮਿਹਰ ਦੀ ਨਜ਼ਰ ਹੋ ਗਈ। ਜੇ ਬਾਹਰ ਦੀਆਂ ਯਾਤਰਾਵਾਂ ਸਾਰੀ ਉਮਰ ਕਰਦੇ ਰਹਿੰਦੇ, ਦੇਖੋ ਸੱਚ ਹੈ, ਜੇ ਬਾਹਰ ਦੇ ਤੀਰਥਾਂ 'ਤੇ ਜਾਂਦੇ ਰਹਿੰਦੇ, ਫਿਰ ਕਹਿ ਸਕਦੇ ਸੀ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਇਹ ਕਦੋਂ ਕਿਹਾ? ਜਦੋਂ ਰਸਤਾ ਬਦਲ ਗਿਆ, ਸੰਗਤ ਬਦਲ ਗਈ, ਜਦੋਂ ਗੁਰੂ ਮਹਾਰਾਜ ਦੇ ਦਰ 'ਤੇ ਆ ਕੇ ਨਾਮ ਬਾਣੀ ਦੇ ਰੰਗ ਵਿੱਚ ਰੰਗੇ ਗਏ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਵੀ ਸਮਝਾ ਰਹੇ ਨੇ ਕਿ ਦੁਨੀਆਂ ਦੇ ਲੋਕੋ, ਹੋਰ ਥੈਂ ਸੁੱਖ ਨਾ ਭਾਲ। ਬੰਦਿਆਂ ਤੂੰ ਹੋਰ ਥਾਂ ਸੁੱਖ ਨਾ ਭਾਲ, ਕਿਤੇ ਵੀ ਤੈਨੂੰ ਸੁੱਖ ਨਹੀਂ ਮਿਲਣਾ। ਸੁੱਖ ਪਰਮੇਸ਼ਵਰ ਦੇ ਨਾਮ ਦੇ ਵਿੱਚ ਹੈ, ਉਹਦੀ ਭਗਤੀ ਵਿੱਚ, ਉਹਦੀ ਬੰਦਗੀ ਵਿੱਚ ਹੈ। ਸੁੱਖ ਮਿਲਣਾ ਤੈਨੂੰ ਉਹਦੇ ਨਾਮ ਦੀ ਕਮਾਈ ਕਰਕੇ, ਸਤਸੰਗ ਕਰਕੇ। ਇਸ ਲਈ ਹੋਰ ਥਾਂ ਨਾ ਭਾਲ, ਉਭਾਵ ਹੋਰ ਥਾਂ ਭਟਕ ਨਾ, ਉਹਦੀ ਪਾਲਣਾ ਕਰ, ਸੁੱਖ ਮਿਲੇਗਾ। ਤੂੰ ਉਹ ਕਰਮ ਕਰ ਜਿਹਦੇ ਨਾਲ ਤੈਨੂੰ ਆਤਮਿਕ ਮਨ ਦਾ ਸੁੱਖ ਮਿਲੇ। ਇਸ ਸਲੋਕ ਵਿੱਚ ਗੁਰੂ ਅਮਰਦਾਸ ਮਹਾਰਾਜ ਕਿਰਪਾ

0: जिस बख्शे सो खर्चे खाए।
1: पूछिया गुरु अमरदास महाराज जी, जिदे वल वो मेर दी नज़र करके वेखदा है, वह निहाल किदां कर दिंदा है? तां महाराज कहिंदे फिर अगले श्लोक विच, सिफत खजाना बख्श है। सिफत तत्ते नूं सिहारी सिफती, ਉਹਦੇ ਜਿਹੜੇ ਅਸੀਂ ਗੁਣ ਗਾਉਣੇ ਆ, ਉਹਦੀ ਸਿਫਤ ਕਰਨੀ ਹੈ, ਉਹਦਾ ਨਾਮ ਜਪਣਾ, ਉਹ ਜਿਹੜਾ ਖਜ਼ਾਨਾ ਹੈ ਨਾ ਨਾਮ ਦਾ, ਉਹੀ ਉਹਦੀ ਸਭ ਤੋਂ ਵੱਡੀ ਬਖਸ਼ ਹੈ। ਜੇ ਅਸੀਂ ਰੱਬੀ ਬਾਣੀ ਨਾਲ ਜੁੜੇ ਹਾਂ, ਜੇ ਅਸੀਂ ਕਬੀਰ ਸਾਹਿਬ ਦੀ ਬਾਣੀ ਨਾਲ ਜੁੜੇ ਹਾਂ, ਜੇ ਅਸੀਂ ਬਾਬਾ ਫਰੀਦ ਸਾਹਿਬ ਦੀ ਬਾਣੀ ਨਾਲ ਜੁੜੇ ਹਾਂ, ਜੇ ਅਸੀਂ ਬਾਬਾ ਨਾਮਦੇਵ ਜੀ ਦੀ ਬਾਣੀ ਨਾਲ ਜੁੜੇ ਹਾਂ, ਜੇ ਅਸੀਂ ਬਾਬਾ ਰਵਿਦਾਸ ਜੀ ਦੀ ਬਾਣੀ ਨਾਲ ਜੁੜੇ ਹਾਂ, ਜੇ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੇ ਹਾਂ, ਇਹ ਇੱਕ ਉਹਦੀ ਬਹੁਤ ਵੱਡੀ ਬਖਸ਼ਿਸ਼ ਹੈ। ਪਰ ਇਹ ਮਿਲਣੀ ਕਿਹਨੂੰ ਹੈ? ਜਿਹਦੀ ਝੋਲੀ ਵਿੱਚ ਬਖਸ਼ਿਸ਼ ਪੈਣੀ ਹੈ। ਇਹ ਬਖਸ਼ ਹੈ, ਇਹ ਉਹਦੀ ਦਿੱਤੀ ਹੋਈ ਦਾਤ ਹੈ। ਬਖਸ਼ ਮਤਲਬ ਦਾਤ ਹੈ, ਆਹ ਦਾਤ ਦਿੱਤੀ ਹੈ। ਪਰ ਇਹ ਦਾਤਾਂ ਕਿਹਦੀ ਝੋਲੀ 'ਚ ਪੈਣੀਆਂ ਨੇ? ਜਿਹੜੇ ਉਸ ਦਾਤਾਂ ਦੇ ਯੋਗ ਹੋਣਗੇ, ਕਾਬਿਲ ਹੋਣਗੇ। ਹਰ ਇੱਕ ਨੂੰ ਥੋੜ੍ਹੀ ਖਜ਼ਾਨਾ ਮਿਲਦਾ ਏ। ਪਿਓ ਦਾਦੇ ਕਾ ਖੋਲ ਡਿੱਠਾ, ਖਜ਼ਾਨਾ ਅੰਮ੍ਰਿਤ ਵੇਲੇ ਪ੍ਰਕਾਸ਼ ਹੋ ਗਿਆ ਨਾ, ਖਜ਼ਾਨਾ ਖੁੱਲ੍ਹ ਗਿਆ। ਸਾਰਾ ਦਿਨ ਖਜ਼ਾਨਾ ਖੁੱਲ੍ਹਾ ਹੈ, ਸਾਰਾ ਦਿਨ ਕੀਰਤਨ ਦੇ ਪ੍ਰਵਾਹ ਚੱਲਨੇ ਹੈ, ਪਰ ਹਰ ਇੱਕ ਨੂੰ ਤਾਂ ਨਸੀਬ ਨਹੀਂ ਨਾ ਹੋਣਾ। ਹਰ ਇੱਕ ਦੀ ਝੋਲੀ ਵਿੱਚ ਇਹ ਖਜ਼ਾਨਾ ਨਹੀਂ ਪੈਣਾ, ਇਹ ਭਾਗਾਂ ਵਾਲਿਆਂ ਦੀਆਂ ਝੋਲੀ ਵਿੱਚ ਖਜ਼ਾਨਾ ਪੈਣਾ। ਹਰ ਕੋਈ ਥੋੜ੍ਹੀ ਸੰਗਤ 'ਚ ਆ ਕੇ ਜੁੜ ਜਾਏਗਾ, ਹਰ ਕੋਈ ਆ ਕੇ ਕੀਰਤਨ ਸੁਣ ਲਏਗਾ, ਪਾਠ ਸੁਣ ਲਏਗਾ, ਖਜ਼ਾਨਾ ਤਾਂ ਖੁੱਲ੍ਹਿਆ। ਔਰ ਚਲੋ ਇਹ ਨਹੀਂ ਕਿ ਮੈਨੂੰ ਆਵਾਜ਼ ਨਹੀਂ ਆਈ, ਮੈਨੂੰ ਪਤਾ ਨਹੀਂ ਲੱਗਾ, ਇਹ ਵੀ ਨਹੀਂ ਕਹਿ ਸਕਦੇ ਵੀ ਖਜ਼ਾਨਾ ਖੁੱਲ੍ਹਿਆ ਸੀ ਅਤੇ ਮੈਨੂੰ ਤਾਂ ਪਤਾ ਨਹੀਂ ਜੀ ਲੱਗਾ। ਕਹਿੰਦੇ ਪਤਾ ਕਿਉਂ ਨਹੀਂ ਲੱਗਾ? ਕਬੀਰ ਸਾਹਿਬ 'ਤੇ ਆਵਾਜ਼ਾਂ ਰੋਜ਼ ਦੇ ਰਹੇ ਆ, ਕਬੀਰ ਲੁੱਟਣਾ ਹੈ ਤਾਂ ਲੁੱਟ ਲੈ। ਪਰ ਮੇਰੇ ਮੈਂ ਹੀ ਬਦ ਨਸੀਬ ਸੀ, ਮੈਂ ਹੀ ਇੰਨਾ ਬਦ ਨਸੀਬ ਸੀ ਵੀ ਖਜ਼ਾਨਾ ਖੁੱਲ੍ਹਿਆ ਉਹ ਵੀ ਨਹੀਂ ਪਤਾ ਲੱਗਾ, ਅਤੇ ਆਵਾਜ਼ਾਂ ਦਿੱਤਾ ਉਹ ਵੀ ਸੁਣਾਈ ਨਹੀਂ ਦਿੱਤੀ। ਇੰਨਾ ਬਦ ਨਸੀਬ ਹੈ ਕਿ ਇਹ ਮੈਨੂੰ ਸੁਣਾਈ ਨਹੀਂ ਦਿੱਤਾ।

ਦੇਵਾਂਗੇ ਛੂਟ। ਆਵਾਜ਼ ਤਾਂ ਦੇ ਰਹੇ ਆ, ਆਵਾਜ਼ਾਂ ਤੇ ਗੁਰੂ ਅਮਰਦਾਸ ਜੀ ਰੋਜ਼ ਦੇ ਰਹੇ ਆ, ਅੱਜ ਵੀ ਦਿੱਤਾ, ਕੱਲ ਵੀ ਦੇਣਗੇ, ਰੋਜ਼ ਦੇਣਗੇ ਆਵਾਜ਼ਾਂ। ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ। ਹੁਣ ਮੈਂ ਹੀ ਨਹੀਂ ਸੁਣੀ, ਇਹਦਾ ਮਤਲਬ ਮੈਂ ਬਦ ਨਸੀਬ ਹਾਂ, ਮੇਰੇ ਤੱਕ ਇਹ ਆਵਾਜ਼ ਪਹੁੰਚੀ ਨਹੀਂ, ਇਹਦਾ ਮਤਲਬ ਮੇਰੇ ਭਾਗ ਮੰਦੇ ਨੇ, ਮੈਂ ਮੰਦੇ ਭਾਗਾਂ ਵਾਲਾ। ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਭਰਮ ਚੋਟਾਂ ਖਾਵੇ। ਮੈਂ ਹੀ ਭਾਗਹੀਣਾ ਸੀ, ਖਜ਼ਾਨਾ ਤੇ ਖੁੱਲਿਆ ਪਿਆ, ਉਹਦੀ ਬਖਸ਼ ਤੇ ਹੈ ਪਰ ਮੈਨੂੰ ਲੈਣੀ ਨਹੀਂ ਆਈ, ਉਹਦੀ ਦਾਤ ਤੇ ਹੈ ਪਰ ਮੈਨੂੰ ਲੈਣੀ ਨਹੀਂ ਆਈ। ਦਾਤ ਤੇ ਹੈ, ਆ ਐਡੀ ਵੱਡੀ ਦਾਤ ਧੁਰੋਂ ਆਈ ਹੋਈ ਹੈ, ਇਹ ਧੁਰੋਂ ਹੀ ਆਈ ਹੈ ਨਾ ਇਹ ਦਾਤ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਮਹਾਰਾਜ ਕਹਿੰਦੇ ਜਿਵੇਂ ਆਈ ਹੈ ਦਾਤ, ਮੈਂ ਕੋਈ ਉਹਦੇ ਵਿੱਚ ਮਿਲਾਵਟ ਨਹੀਂ ਕੀਤੀ, ਉੱਦਾਂ ਹੀ ਉਹ ਦਾਤ ਤੁਹਾਨੂੰ ਦੇਤੀ, ਬਾਕੀ ਤੁਹਾਡੇ ਭਾਗ, ਤੁਸੀਂ ਇਹ ਦਾਤ ਲੈਣੀ ਹੈ ਕਿ ਨਹੀਂ ਲੈਣੀ। ਇਸ ਲਈ ਮਹਾਰਾਜ ਕਹਿੰਦੇ ਸਿਫਤ ਖਜ਼ਾਨਾ ਬਖਸ਼ ਹੈ, ਉਹਦੀ ਸਿਫਤੀ ਦਾ ਜਿਹੜਾ ਖਜ਼ਾਨਾ ਨਾ, ਇਹੀ ਉਹਦੀ ਬਖਸ਼ ਹੈ, ਇਹ ਉਹਦੀ ਦਾਤ ਹੈ, ਵਡਮੁੱਲੀ ਦਾਤ ਹੈ। ਪਰ ਜਿਸ ਬਖਸ਼ੇ ਸੋ ਖਰਚਾ ਖਾਏ, ਆਹ ਦਾਤ ਜਿਹਨੂੰ ਬਖਸ਼ਦਾ ਹੈ ਉਹੀ ਇਹਨੂੰ ਖਰਚਦਾ ਤੇ ਉਹੀ ਇਹਨੂੰ ਵਰਤਦਾ। ਇਹ ਵੀ ਖਜ਼ਾਨਾ ਹੈ ਨਾਮ ਦਾ, ਇਹਨੂੰ ਵੀ ਅਸੀਂ ਲੈ, ਪਹਿਲਾਂ ਆ ਕੇ ਅਸੀਂ ਬਖਸ਼ਿਸ਼ ਲੈਣੀ ਹੈ ਖਜ਼ਾਨੇ ਦੀ, ਫਿਰ ਇਹਨੂੰ ਖਰਚਣਾ ਵੀ ਹੈ ਤੇ ਵਰਤਾਉਣਾ ਵੀ ਹੈ, ਟੋਟ ਨਹੀਂ ਆਏਗੀ ਇਹਦੇ 'ਚ। ਖਾਵੈ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਅਸੀਂ ਜੇ ਕਿਸੇ ਨੂੰ ਦੱਸ ਦਈਏ ਨਾ ਵੀ ਮੈਂ ਇੰਨਾ ਅੱਜ ਵਾਹਿਗੁਰੂ ਨੇ ਮੇਰੇ ਕੋਲੋਂ ਪਾਠ ਕਰਾਇਆ ਜਾਂ ਨਿਤਨੇਮ ਕਰਾਇਆ, ਤੇ ਉਹ ਦੱਸਣ ਨਾਲ ਘਟਣ ਵਾਲਾ ਨਹੀਂ ਹੈ। ਕਈ ਕਹਿੰਦੇ ਜੀ ਜੇ ਮੈਂ ਦੱਸਤਾ ਤੇ ਕਿਤੇ ਮੇਰਾ ਖਜ਼ਾਨਾ ਹੀ ਖਾਲੀ ਨਾ ਹੋ ਜਾਏ, ਇੱਦਾਂ ਨਹੀਂ ਹੁੰਦਾ। ਹਾਂ, ਹੋਮੇ ਨਹੀਂ ਹੋਣੀ ਚਾਹੀਦੀ, ਹੰਕਾਰ ਨਹੀਂ ਹੋਣਾ ਚਾਹੀਦਾ। ਉਹਦੇ ਵਿੱਚ ਇਹ ਕਹੋ ਵੀ ਵਾਹਿਗੁਰੂ ਜੀ ਨੇ ਅੱਜ ਮੇਰੇ ਕੋਲੋਂ ਆਹ ਨਿਤਨੇਮ ਕਰਵਾਇਆ, ਇੰਨੇ ਵਜੇ ਉਠਾਇਆ, ਇੰਨੇ ਵਜੇ ਸਿਮਰਨ ਕਰਾਇਆ, ਉਹਦੇ 'ਚ ਬਰਕਤ ਪਏਗੀ, ਤੋਟ ਨਹੀਂ ਆਏਗੀ। ਜੇ ਤੁਸੀਂ ਕਹੋ ਵੀ ਮੈਂ ਕੀਤਾ, ਫਿਰ ਤਾਂ ਤੋਟ ਆਉਣੀ ਆਉਣੀ ਹੈ, ਕਿਉਂਕਿ ਹੰਕਾਰ ਆ ਗਿਆ ਉਹਦੇ ਵਿੱਚ, ਹੋਮੇ ਆ ਨਾ ਹੰਕਾਰ, ਹੰਕਾਰ ਨੇ ਗਿਰਾਵਟ ਲਿਆਂਦੀ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਸਿਫਤ ਖਜ਼ਾਨਾ ਬਖਸ਼ ਹੈ, ਆ ਉਹਦੀ ਸਿਫਤੀ ਦਾ ਖਜ਼ਾਨਾ ਦੇ ਦਿੱਤਾ, ਇਹ ਬਖਸ਼ ਬਖਸ਼ ਮੈਨੇ ਇਹਦੀ ਬਹੁਤ ਵੱਡੀ ਦਾਤ ਹੈ। ਪਰ ਜਿਸ ਬਖਸ਼ ਹੈ ਸੋ ਖਰਚੇ ਖਾਏ, ਜਿਹਨੂੰ ਇਹ ਦਾਤ ਬਖਸ਼ ਦਿੰਦੇ ਆ ਮਾਲਕ ਜੀ, ਉਹ ਇਹਨੂੰ ਖਰਚਦਾ ਵੀ ਹੈ ਤੇ ਖਾਂਦਾ ਵੀ ਹੈ। ਗੁਰੂ ਅਮਰਦਾਸ ਮਹਾਰਾਜ

ਹੁਣ ਇਹ ਜਿਹੜੀ ਬਖਸ਼ ਹੈ ਨਾ, ਬਖਸ਼ ਇਹ ਜਿਹੜੀ ਦਾਤ ਹੈ, ਉਹਦੀ ਨਾਮ ਦਾ ਖਜ਼ਾਨਾ, ਸਿਫਤੀ ਦਾ ਖਜ਼ਾਨਾ, ਇਹ ਸਤਿਗੁਰੂ ਤੋਂ ਬਿਨਾਂ ਹੱਥ ਨਹੀਂ ਆਉਣਾ। ਅਸੀਂ ਜਿੰਨੇ ਮਰਜ਼ੀ ਆਪਣੇ ਵੱਲੋਂ ਬੇਮੁਖ ਹੋ ਕੇ ਜਾਂ ਨਿਗੁਰੇ ਹੋ ਕੇ, ਜਿੰਨਾ ਮਰਜ਼ੀ ਅਸੀਂ ਭਟਕ ਲਈਏ, ਕਰਮ ਕਰ ਲਈਏ, ਥੱਕ ਜਾਂਗੇ, ਪਰ ਇਹ ਖਜ਼ਾਨਾ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਣਾ। ਸਤਿਗੁਰ ਸਿੱਖ ਕੋ ਨਾਮ ਧੰਨ ਦੇ, ਸਤਿਗੁਰੂ ਦਿੰਦੇ ਆ ਵੀ ਆਹ ਲੈ ਖਜ਼ਾਨਾ ਮੈਂ ਤੇਰੀ ਝੋਲੀ 'ਚ ਪਾਉਂਦਾ, ਜੇ ਕਹਾਂ ਮੈਂ ਆਪਣੀ ਮਰਜ਼ੀ ਨਾਲ ਲੈ ਲਵਾਂ ਉਹ ਨਹੀਂ ਮਿਲਣਾ। ਇਸ ਲਈ ਗੁਰੂ ਅਮਰਦਾਸ ਮਹਾਰਾਜ ਫਿਰ ਬੇਨਤੀ ਕਰਾਂ, ਸਤਿਗੁਰੂ ਪਾਤਸ਼ਾਹ ਤੋਂ ਵਧੀਕ ਹੋਰ ਕੋਈ ਨਹੀਂ ਇਹ ਗੱਲ ਜਾਣ ਸਕਦਾ। ਇਹ ਖਜ਼ਾਨਾ ਲੈਣ ਵਾਸਤੇ ਤੀਰਥਾਂ 'ਤੇ ਜਾਂਦੇ ਜਾਂਦੇ 20 ਸਾਲ ਜਾਂਦੇ ਰਹੇ ਆ, ਪਰ ਅਖੀਰ ਪਤਾ ਲੱਗਾ ਵੀ ਉਹ ਖਜ਼ਾਨਾ ਗੁਰੂ ਅੰਗਦ ਦੇਵ ਸਤਿਗੁਰੂ ਕੋਲੋਂ ਮਿਲਣਾ ਹੈ, ਅਤੇ ਸਤਿਗੁਰੂ ਨੇ ਉਹ ਖਜ਼ਾਨਾ ਗੁਰੂ ਅਮਰਦਾਸ ਮਹਾਰਾਜ ਦੀ ਝੋਲੀ 'ਚ ਪਾਇਆ। ਇਕੱਲੇ ਤੀਰਥਾਂ 'ਤੇ ਜਾ ਕੇ ਗੱਲ ਨਹੀਂ ਬਣੀ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਧਿਆਨ ਰੱਖਿਓ, ਇਹ ਹੱਥ ਮੇਰੇ ਵੀ ਨਹੀਂ ਆਇਆ ਅਤੇ ਹੱਥ ਤੁਹਾਡੇ ਵੀ ਕੋਈ ਨਹੀਂ ਆਉਣਾ ਸਤਿਗੁਰੂ ਤੋਂ ਬਿਨਾਂ। ਜਿੰਨੇ ਮਰਜ਼ੀ ਕਰਮ ਕਰ ਲਓ, ਥੱਕ ਜਾਓਗੇ, ਕਰ ਕਰਕੇ ਹਾਰ ਜਾਓਗੇ, ਜੀਵਨ ਸਮਾਪਤ ਹੋ ਜਾਏਗਾ, ਪਰ ਉਹ ਬਖਸ਼ ਨਹੀਂ ਮਿਲਣੀ ਉਹਦੀ, ਉਹ ਮਿਲਣੀ ਹੈ ਸਤਿਗੁਰੂ ਦੇ ਰਾਹੀਂ। ਪਹਿਲਾਂ ਗੁਰੂ ਵਾਲੇ ਤਾਂ ਬਣੋ। ਕਿਸੇ ਸਕੂਲ ਦਾ ਸਰਟੀਫਿਕੇਟ ਲੈਣਾ ਹੋਵੇ ਪਹਿਲਾਂ ਬੱਚੇ ਨੂੰ ਉੱਥੇ ਐਡਮਿਸ਼ਨ ਤਾਂ ਕਰਵਾਉਣੀ ਪਏਗੀ ਨਾ, ਪਹਿਲੇ ਦਾਖਲਾ ਤਾਂ ਉੱਥੇ ਕਰਵਾਉਣਾ ਪਏਗਾ ਬੱਚੇ ਨੂੰ, ਉਹ ਪੜ੍ਹੇਗਾ ਫਿਰ ਜਾ ਕੇ ਉੱਥੋਂ ਦਾ ਸਰਟੀਫਿਕੇਟ ਮਿਲਣਾ, ਤਾਂ ਜਾ ਕੇ ਡਿਗਰੀ। ਪਹਿਲਾਂ ਅਸੀਂ ਗੁਰੂ ਵਾਲੇ ਤਾਂ ਬਣੀਏ, ਪਹਿਲਾਂ ਅਸੀਂ ਸਤਿਗੁਰੂ ਦੇ ਚਰਨਾਂ 'ਚ ਆਪਣਾ ਆਪਾ ਸਮਰਪਿਤ ਤਾਂ ਕਰੀਏ। ਗੁਰੂ ਵਾਲੇ ਹੀ ਨਹੀਂ ਅਸੀਂ ਬਣ ਰਹੇ ਤਾਂ ਖਜ਼ਾਨਾ ਕਿੱਦਾਂ ਮਿਲੇਗਾ? ਮਹਾਰਾਜ ਕਹਿੰਦੇ ਤੂੰ ਪਹਿਲਾਂ ਗੁਰੂ ਵਾਲਾ ਤਾਂ ਬਣ। 12 ਸਾਲ ਲੱਗੇ ਸੀ ਗੁਰੂ ਅਮਰਦਾਸ ਮਹਾਰਾਜ ਨੂੰ ਗੁਰੂ ਵਾਲਾ ਬਣਨ ਵਾਸਤੇ। 12 ਸਾਲ ਸੇਵਾ ਕਮਾਈ ਹੈ, ਮੇਰੇ ਵਰਗਾ 4 ਦਿਨ ਸੇਵਾ ਕਰੇ, 5ਵੇਂ ਦਿਨ ਰੌਲਾ ਪਾਉਣ ਲੱਗ ਜਾਂਦਾ, 5ਵੇਂ ਦਿਨ ਮੈਂ ਦੀ ਆਵਾਜ਼ ਆਉਣ ਲੱਗ ਜਾਂਦੀ ਹੈ। ਅਤੇ ਇੱਥੇ ਲਗਾਤਾਰ ਨਿਰੰਤਰ ਉਹ ਉਮਰ ਕੀ ਹੈ? ਉਮਰ 60 ਸਾਲ ਤੋਂ ਵਧੀਕ 70 ਦੇ ਨੇੜੇ ਪਹੁੰਚ ਗਈ ਹੈ। ਔਰ ਉੱਥੇ ਜੇ ਤੁਸੀਂ ਦੇਖੋ ਵੀ ਮੀਂਹ ਵੀ ਹੈ, ਹਨੇਰੀ ਵੀ ਹੈ, ਝੱਖੜ ਵੀ ਝੂਲਦੇ ਆ, ਗਰਮੀ ਵੀ ਹੈ, ਸਰਦੀ ਵੀ ਹੈ। ਸਰੀਰ ਦੇਖਾਂਗੇ ਤਾਂ ਬਿਰਧ ਹੈ, ਪਰ ਅੰਦਰ ਭਾਵਨਾ ਇਹ ਹੈ ਕਿ ਇਹ ਮੋਰ ਨਹੀਂ ਮੈਂ ਸਦਾ ਮੱਥੇ 'ਤੇ ਲਗਾ ਕੇ ਰੱਖਣੀ। ਨਿਗੁਰੇ ਕਾ ਹੈ ਨਾਉਂ ਬੁਰਾ, ਇਹ ਮੋਰ ਨਹੀਂ ਮੇਰੇ ਮੱਥੇ 'ਤੇ ਲੱਗਣੀ ਚਾਹੀਦੀ, ਮੈਂ ਹੁਣ ਗੁਰੂ ਵਾਲਾ। ਉਹ ਜਦੋਂ ਖੱਡੀ ਜਲਾਹੇ ਦੀ ਖੱਡੀ ਕਿੱਲੀ ਨਾਲ ਅਟਕੇ ਨਾ, ਪੈਰ ਅਟਕਿਆ ਅਤੇ ਗਿਰ ਗਏ, ਅਤੇ ਜਲਾਹੀ ਨੇ ਕਿਹਾ ਇਹ ਤਾਂ ਅਮਰੂ ਨਿਥਾਵਾਂ ਹੋਣਾ, ਅਤੇ ਹੱਸ ਕੇ ਕਹਿੰਦੇ ਸੀ ਕਮਲੀਏ ਹਜੇ ਵੀ ਮੈਂ ਨਿਥਾਵਾਂ, ਹੁਣ ਤਾਂ ਮੈਂ ਗੁਰੂ ਵਾਲਾ ਹੋ ਗਿਆ, ਹੁਣ ਤਾਂ ਮੈਨੂੰ ਗੁਰੂ ਨੇ ਥਾਂ ਦੇ ਦਿੱਤੀ ਹੈ, ਇੰਨੇ ਸਾਲ ਹੋ ਗਏ ਹਜੇ ਵੀ ਨਿਥਾਵਾਂ ਨਹੀਂ, ਹੁਣ ਮੈਂ ਨਿਥਾਵਾਂ ਨਹੀਂ ਰਹਿ ਗਿਆ, ਹੁਣ ਮੈਂ ਗੁਰੂ ਵਾਲਾ ਬਣ ਗਿਆ। ਅਤੇ ਜਦੋਂ ਆਏ ਤਾਂ ਗੁਰੂ ਅੰਗਦ ਦੇਵ ਮਹਾਰਾਜ ਹੱਸ ਕੇ ਕਹਿੰਦੇ ਤੁਹਾਨੂੰ ਨਿਥਾਵਾਂ ਕਹਿੰਦਾ ਕੌਣ ਹੈ, ਤੁਸੀਂ ਤਾਂ ਨਿਥਾਵਿਆਂ ਨੂੰ ਥਾਂ ਦੇਣ ਵਾਲੇ ਬਣ ਗਏ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਹੁਣ ਅੱਜ ਤੋਂ ਬਾਅਦ ਕੋਈ ਨਿਥਾਵਾਂ ਨਹੀਂ। ਹਾਂ ਕਹੇਗਾ, ਕੀ ਕਹੇਗਾ? ਕਿ ਗੁਰੂ ਅਮਰਦਾਸ ਜੀ ਤੁਸੀਂ ਨਿਥਾਵਿਆਂ ਨੂੰ ਥਾਂ ਦੇਣ ਵਾਲੇ ਹੋ। ਤਾਂ ਜਾ ਕੇ ਪਹਿਲਾਂ ਗੁਰੂ ਵਾਲੇ ਬਣੇ ਆ ਭਾਈ ਲੈਣਾ ਜੀ, ਪਹਿਲਾਂ ਗੁਰੂ ਵਾਲੇ ਬਣੇ ਨੇ, ਪਹਿਲਾਂ ਗੁਰੂ ਦਾ ਹੁਕਮ ਮੰਨਿਆ। ਗੁਰਸਿੱਖ ਮੀਤ ਚਲੋ, ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ। ਪਹਿਲਾਂ ਗੁਰੂ ਦੀ ਗੱਲ ਮੰਨੀਏ, ਗੁਰੂ ਨੂੰ ਸਮਰਪਿਤ ਹੋਈਏ, ਫਿਰ ਖਜ਼ਾਨਾ ਮਿਲਣਾ। ਇਹ ਥੋੜ੍ਹੀ ਵੀ ਮੈਂ ਆਇਆ ਅਤੇ ਮਹਾਰਾਜ 'ਚ ਖਜ਼ਾਨਾ ਪਾ ਦਿਓ ਮੇਰੀ ਝੋਲੀ 'ਚ। ਪਹਿਲਾਂ ਸ਼ਬਦ ਵਿੱਚ ਘੜਨਾ ਪੈਣਾ ਆਪਣੇ ਆਪ ਨੂੰ, ਪਹਿਲਾਂ ਭਾਂਡੇ ਨੂੰ ਸਾਫ਼ ਕਰਨਾ ਪੈਣਾ, ਫਿਰ ਜਾ ਕੇ ਖਜ਼ਾਨਾ ਪੈਣਾ। ਭਾਂਡਾ ਧੋਏ ਬੈਸ ਧੂਪ ਦੇਵੋ ਤਾਓ ਦੁੱਧ ਇੱਕੋ, ਫਿਰ ਖਜ਼ਾਨਾ ਆਪੇ ਹੀ ਪੈ ਜਾਣਾ, ਮੰਗਣ ਦੀ ਲੋੜ ਨਹੀਂ ਹੈ, ਸਿਰਫ ਭਾਂਡਾ ਸਾਫ਼ ਕਰਨ ਦੀ ਲੋੜ ਹੈ, ਅੰਦਰੋਂ ਗੰਦਗੀ ਕੱਢਣ ਦੀ ਲੋੜ ਹੈ। ਸਾਹਿਬ ਜੀ ਕਹਿੰਦੇ ਨੇ ਇਹ ਜਿਹੜਾ ਸਿਫਤੀ ਦਾ ਖਜ਼ਾਨਾ ਹੈ ਨਾ,
ਇਹ ਸਤਿਗੁਰ ਬਿਨ ਹੱਥ ਨਾ ਆਵਈ। ਸਤਿਗੁਰ ਬਿਨ, ਸਤਿਗੁਰੂ ਤੋਂ ਬਿਨਾਂ, ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਤੁਹਾਡੇ ਹੱਥ ਨਹੀਂ ਆਉਣਾ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਇਹ ਖਜ਼ਾਨਾ ਹੋਰ ਥੈ ਮਿਲਣਾ ਵੀ ਨਹੀਂ, ਜਿੰਨੇ ਮਰਜ਼ੀ ਕਰਮ ਕਰ ਲਓ। ਸਭ ਥੱਕੇ ਕਰਮ ਕਮਾਏ, ਥੱਕੇ ਮਤਲਬ ਜ਼ਿੰਦਗੀ ਮੁੱਕ ਗਈ ਕਰਮ ਕਰ ਕਰਕੇ, ਪਰ ਇਹ ਖਜ਼ਾਨਾ ਸਤਿਗੁਰੂ ਦੀ ਕਿਰਪਾ ਦੁਆਰਾ ਹੀ

ਮੂਰਖ ਬਣ ਕੇ ਨਾਮ ਦਾ ਖਜ਼ਾਨਾ ਮਿਲਣਾ। ਅੱਜ ਅਸੀਂ ਭੱਜ ਦੌੜ ਕਰਦੇ ਹਾਂ, ਬੰਦੇ ਨੂੰ ਪੁੱਛੋ ਵੀ ਕਾਹਦੇ ਲਈ, ਕਹਿੰਦੇ ਜੀ ਅੱਜ ਦੋ ਪੈਸੇ ਜੋੜ ਲਾਂਗਾ, ਅੱਗੇ ਬੈਠ ਕੇ ਖਾ ਲਾਂਗਾ। ਵੀ ਅੱਗੇ ਜਾ ਕੇ ਦੋ ਪੈਸੇ ਜੁੜੇ ਹੋਣਗੇ, ਬੈਠ ਕੇ ਆਰਾਮ ਨਾਲ ਖਾ ਲਾਂਗਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੇ ਅੱਜ ਨਾਮ ਦੀ ਕਮਾਈ ਕਰੇਗਾ ਤਾਂ ਹੀ ਅੱਗੇ ਖਾਏਗਾ। ਜੇ ਤੂੰ ਬੀਜ ਹੀ ਨਾਮ ਦਾ ਨਹੀਂ ਬੀਜੇਗਾ ਫਿਰ ਅੱਗੇ ਭੁੱਖਾ ਹੀ ਰਹਿ ਜਾਏਗਾ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਹਿ ਖਾਏ। ਇਸ ਲਈ ਮਹਾਰਾਜ ਜੀ ਸਮਝਾਉਂਦੇ ਆ, ਸਾਹਿਬ ਜੀ ਕਹਿੰਦੇ ਧਿਆਨ ਰੱਖ, ਮਨਮੁੱਖ ਬਣ ਕੇ ਧਨਹੀਣ ਰਹਿ ਜਾਏਗਾ। ਕਿਹੜੇ ਧਨ ਤੋਂ? ਨਾਮ ਦੇ ਧਨ ਤੋਂ। ਮਨਮੁੱਖ ਕੋਲ ਤੇ ਬਾਹਰੀ ਧਨ ਬਹੁਤ ਹੋਏਗਾ, ਭਰਿਆ ਪਿਆ ਹੋਏਗਾ ਖਜ਼ਾਨਾ ਉਹਦੇ ਕੋਲ, ਪਰ ਉਹ ਧਨ ਉਹਦੇ ਉਹ ਧਨ ਲੈ ਕੇ ਵੀ ਧਨਹੀਣ ਹੈ। ਮਨਮੁੱਖ ਹੈ ਨਾ ਜਿਹੜਾ, ਮਨਮੁੱਖ ਸਾਕਤ ਮਾੜੇ ਕਰਮ ਕਰਨ ਵਾਲਾ। ਅੱਜ ਤੁਸੀਂ ਦੇਖੋ ਜਿਹੜੇ ਮਨਮੁੱਖ ਨੇ, ਕਈ ਵਾਰੀ ਬੰਦਾ ਕਹਿ ਦਿੰਦਾ ਜੀ ਮੈਂ ਤੇ ਰੋਜ਼ ਗੁਰੂ ਘਰ ਜਾਂਦਾ, ਮੈਂ ਤੇ ਰੋਜ਼ ਪਾਠ ਕਰਦਾ, ਮੇਰੇ ਕੋਲ ਇੰਨਾ ਧਨ ਨਹੀਂ ਜਿੰਨਾ ਉਹਦੇ ਕੋਲ ਹੈ, ਉਹ ਤੇ ਕਦੇ ਪਾਠ ਵੀ ਨਹੀਂ ਕਰਦਾ, ਉਹ ਤੇ ਨਾਮ ਵੀ ਨਹੀਂ ਜਪਦਾ। ਉਹ ਤੁਸੀਂ ਬਾਹਰ ਦਾ ਧਨ ਦੇਖ ਰਹੇ ਹੋ, ਅੰਦਰ ਤਾਂ ਖਾਲੀ ਪਿਆ, ਉਹ ਅੰਦਰ ਤੇ ਖਾਲੀ ਪਿਆ, ਉਹਦੇ ਕੋਲ ਉਹ ਧਨ ਹੈ ਹੀ ਨਹੀਂ ਜਿਹੜਾ ਉਹਨੇ ਨਾਲ ਲੈ ਕੇ ਜਾਣਾ, ਅੰਦਰ ਤੇ ਖਾਲੀ ਹੈ। ਜਿਹੜਾ ਬਾਹਰ ਦੇਖ ਰਹੇ ਹੋ ਉਹ ਤੇ ਇੱਥੇ ਹੀ ਰਹਿ ਜਾਣਾ, ਉਹਦੇ ਸਰੀਰ ਦੇ ਨਾਲ ਹੀ ਰਹਿ ਜਾਣਾ। ਅੱਜ ਵੀ ਗੁਰੂ ਸਾਹਿਬ ਨੇ ਹੁਕਮ ਦਿੱਤਾ ਨਾ, ਕਾਚਾ ਧਨ ਸੰਚੈ ਮੂਰਖ ਗਵਾਰ। ਤੁਸੀਂ ਹੁਕਮ ਪੜ੍ਹਿਆ ਅੱਜ ਦਾ, ਸੁਣਿਆ ਵੀ ਹੈ, ਸੁਣਨਾ ਵੀ ਹੈ। ਮਹਾਰਾਜ ਕਹਿੰਦੇ ਇਹ ਕਾਚਾ ਧਨ ਹੈ, ਮੂਰਖ ਸੰਚ ਰਿਹਾ ਬੇਈਮਾਨੀਆਂ ਕਰਕੇ, ਹੇਰਾ ਫੇਰੀਆਂ ਕਰਕੇ, ਪਰ ਇਹ ਨਾਲ ਨਹੀਂ ਜਾਣਾ। ਨਾਲ ਕਿਹੜਾ ਜਾਣਾ ਹੈ? ਜਿਹੜਾ ਸੱਚਾ ਧਨ ਨਾਮ ਦਾ ਹੈ, ਉਹ ਗੁਰੂ ਦੀ ਮੱਤ ਵਿੱਚੋਂ ਮਿਲਣਾ, ਉੱਦਾਂ ਨਹੀਂ ਮਿਲਣਾ। ਉਹ ਸੱਚਾ ਧਨ ਗੁਰਮਤੀ ਪਾਏ, ਉਹ ਸੱਚਾ ਧਨ ਗੁਰੂ ਦੀ ਮੱਤ, ਆ ਨਾਮ ਦਾ ਖਜ਼ਾਨਾ ਨਾਲ ਜਾਣਾ, ਪਰ ਉਹ ਗੁਰਮੁਖ ਦੇ ਜਾਏਗਾ, ਮਨਮੁੱਖ ਦੇ ਨਹੀਂ ਜਾਏਗਾ। ਗੁਰਮੁਖ ਲਾਹਾ ਲੈ ਗਏ, ਮਨਮੁੱਖ ਚੱਲੇ ਮੂਲ ਗਵਾਏ ਜੀਓ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਮਨਮੁੱਖ ਜਗਤ ਧਨਹੀਣ ਹੈ। ਮਨਮੁੱਖ ਜਿਹਦਾ ਮਨ ਸੰਸਾਰ ਵਾਲੇ ਪਾਸੇ ਹੈ, ਜਿਹੜਾ ਬੇਮੁੱਖ ਹੈ, ਨਿਗੁਰਾ ਹੈ, ਉਹ ਧਨ ਤੋਂ ਹੀਣਾ ਹੈ, ਅੰਦਰ ਭਾਂਡਾ ਖਾਲੀ ਹੈ, ਅੰਦਰ ਉਹਦੇ ਨਾਮ ਦੀ ਕਮਾਈ ਨਹੀਂ ਹੈ। ਅੱਗੇ ਭੁੱਖਾ ਕਹਿ ਖਾਏ, ਫਿਰ ਅੱਗੇ ਉਹ ਭੁੱਖਾ ਰਹਿ ਜਾਏਗਾ, ਫਿਰ ਕੀ ਖਾਏਗਾ? ਇਹ ਨਾਮ ਦੀ ਕਮਾਈ ਕੀਤੀ ਹੋਈ ਸਾਨੂੰ ਮਾਲਕ ਦੇ ਦਰ ਤੱਕ ਲਿਜਾਣੀ ਹੈ, ਅਤੇ ਜੇ ਨਾਮ ਦੀ ਕਮਾਈ ਨਾ ਕੀਤੀ, ਉੱਧਰੋਂ ਮਾਲਕ ਦਾ ਦਰ ਨਾ ਮਿਲਿਆ, ਅਤੇ ਰਹਿ ਗਏ ਨਾ ਰਸਤੇ 'ਚ, ਫਿਰ ਰਸਤੇ ਵਿੱਚ ਖਾਲੀ ਰਹਿ ਗਏ, ਫਿਰ ਭੁੱਖਾ ਕੀ ਖਾਏਗਾ? ਫਿਰ ਭਟਕਦਾ ਰਹੇਗਾ। ਇਹ ਸਫ਼ਰ ਦਾ ਖਜ਼ਾਨਾ ਹੈ। ਮਹਾਰਾਜ ਕਹਿੰਦੇ ਜੈ ਮਾਰਗ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਮਹਿਸੂਸ ਕੀਤਾ ਹੋਏਗਾ ਕਦੀ ਤੁਸੀਂ, ਅਸੀਂ ਘਰੋਂ ਤੁਰੇ ਹਾਂ, ਸਫ਼ਰ ਸੀ ਬੜੀ ਦੂਰ ਦਾ, ਮੰਨ ਲਓ, ਮੰਨ ਕੇ ਚੱਲੋ 500 ਮੀਲ ਸਫ਼ਰ ਸੀ, ਅਤੇ 200 ਮੀਲ 'ਤੇ ਜਾ ਕੇ ਜੇਬਾਂ ਖਾਲੀ ਹੋ ਗਈਆਂ, ਅੱਗੇ 300 ਮੀਲ ਸਫ਼ਰ ਪਿਆ, ਹੁਣ ਉੱਥੇ ਸੋਚੀ ਪੈ ਗਿਆ ਨਾ ਕੀ ਕਰਾਂ ਮੈਂ, ਹੁਣ ਨਾ ਪਿੱਛੇ ਮੁੜਨ ਜੋਗਾ ਨਾ ਅੱਗੇ ਜਾਣ ਜੋਗਾ ਬਹਿ ਗਿਆ ਉੱਥੇ, ਹੁਣ ਸੋਚੀ ਵੀ ਹੁਣ ਕੀ ਕਰਾਂ, ਜੋ ਸੀ ਉਹ ਮੈਂ ਖਰਚ ਲਿਆ, ਅੱਗੇ ਹੁਣ ਹੈ ਕੋਈ ਨਹੀਂ, ਅਗਲਾ ਸਫ਼ਰ ਕਿੱਦਾਂ ਹੋਏਗਾ? ਇਹ ਨਾਮ ਦੀ ਕਮਾਈ ਅੱਜ ਕਰ ਲਾਂਗੇ ਤਾਂ ਕੰਮ ਆ ਜਾਏਗੀ ਸਾਡੀ ਜਿੰਦ ਦੇ, ਸਾਡੀ ਰੂਹ ਦੇ, ਨਹੀਂ ਕਮਾਈ ਕੀਤੀ ਤਾਂ ਫਿਰ ਅਗਾਂਹ ਸਫ਼ਰ ਮੁੱਕਣਾ ਨਹੀਂ, ਮੰਜ਼ਿਲ ਮਿਲਣੀ ਨਹੀਂ ਅੱਗੇ। ਇਸ ਵਾਸਤੇ ਮਹਾਰਾਜ ਕਹਿੰਦੇ ਆ ਨਾ ਗੁਰੂ ਵਾਲਾ ਬਣ ਅਤੇ ਨਾਮ ਦਾ ਖਜ਼ਾਨਾ ਲੈ ਲੈ, ਕਿਉਂਕਿ ਇਹ ਮਨਮੁੱਖ ਜਿਹੜਾ ਨਾ ਇਹ ਧਨ ਹੀਣਾ ਹੁੰਦਾ, ਇਹ ਫਿਰ ਅੱਗੇ ਭੁੱਖਾ ਹੀ ਰਹਿ ਜਾਂਦਾ, ਕਿਉਂਕਿ ਇਹਨੇ ਸਤਿਗੁਰੂ ਕੋਲ ਆ ਕੇ ਗੁਰਮੁਖ ਬਣ ਕੇ ਨਾਮ ਦੀ ਕਮਾਈ

0: ਫਿਰ ਪੌੜੀ ਧੰਨ ਗੁਰੂ ਰਾਮਦਾਸ ਮਹਾਰਾਜ ਵੱਲੋਂ ਉਚਾਰਨ ਕੀਤੀ ਹੈ। ਫਿਰ ਰਿਪੀਟ ਕਰਦੇ ਹਾਂ, ਬਿਹਾਗੜੇ ਕੀ ਵਾਰ ਮਹੱਲਾ ਚੌਥਾ। ਇਹ ਪੌੜੀ ਗੁਰੂ ਰਾਮਦਾਸ ਮਹਾਰਾਜ ਵੱਲੋਂ ਉਚਾਰਨ ਕੀਤੀ ਹੈ। ਗੁਰੂ ਰਾਮਦਾਸ ਮਹਾਰਾਜ ਦੇ ਹਿਰਦੇ ਵਿੱਚ ਦਇਆ ਹੈ, ਤਰਸ ਹੈ। ਮਹਾਰਾਜ ਕਹਿੰਦੇ ਪਾਤਸ਼ਾਹ ਸਭ ਤੇਰੀ ਤੂੰ ਸਭ ਸਦਾ। ਇਹ ਸਾਰੀ ਕਾਇਨਾਤ, ਪੂਰੀ ਦੁਨੀਆ, ਪੂਰੀ ਲੋਕਾਈ, ਇਹ ਪੂਰਾ ਬ੍ਰਹਿਮੰਡ ਤੇਰਾ ਹੀ ਹੈ, ਤੂੰ ਸਾਰਿਆਂ ਦਾ ਹੈ। ਇਹ ਸਾਰੀ ਸ੍ਰਿਸ਼ਟੀ ਤੇਰੀਓ ਹੀ ਉਪਾਈ ਹੋਈ ਹੈ, ਪੈਦਾ ਕੀਤੀ, ਜੀਆ ਜੰਤ ਔਰ ਸਾਰਿਆਂ ਦਾ ਤੂੰ ਹੀ ਹੈ। ਸਭ ਤੁਧ ਉਪਾਇਆ, ਇਹ ਸਾਰਾ ਕੁਛ ਪੈਦਾ ਤੇਰਾ ਹੀ ਕੀਤਾ ਹੋਇਆ ਹੈ।
1: ਸਭਨਾ ਵਿੱਚ ਤੂੰ ਵਰਤਦਾ, ਤੂੰ ਸਭਨੀ ਤੇ ਆਇਆ।
0: ਇਹ ਵਾਹਿਗੁਰੂ ਜੀ, ਤੂੰ ਸਭਨਾ ਵਿੱਚ ਵਰਤ ਰਿਹਾ ਹੈ, ਉਹ ਮਾੜਿਆਂ 'ਚ ਵੀ ਵਰਤ ਰਿਹਾ, ਚੰਗਿਆਂ 'ਚ ਵੀ ਵਰਤ ਰਿਹਾ। ਥੋੜ੍ਹਾ ਜਿਹਾ ਸਮਝ ਲੈਣਾ, ਮਾੜਿਆਂ ਦੇ ਵਿੱਚ ਵੀ ਉਹ ਵਰਤ ਹੀ ਰਿਹਾ, ਕਿਹੜਾ ਨਹੀਂ ਵਰਤ ਰਿਹਾ ਹੈ, ਸਾਰਿਆਂ ਦੇ ਵਿੱਚ ਹੀ ਹੈ, ਚੰਗਿਆਂ ਦੇ ਵਿੱਚ ਵੀ ਹੈ। ਪਰ ਫਰਕ ਕੀ ਹੈ, ਹਰ ਇੱਕ ਦੇ ਅੰਦਰ ਉਹ ਵਰਤ ਕੇ ਹਰ ਇੱਕ ਦੇ ਉੱਤੇ ਨਜ਼ਰ ਰੱਖ ਰਿਹਾ ਹੈ, ਇੱਕ ਤੋਂ ਲੇਖਾ ਮੰਗ ਲੈਂਦਾ, ਇੱਕ ਤੋਂ ਨਹੀਂ ਮੰਗਦਾ, ਇੱਕ ਉੱਤੇ ਨਜ਼ਰ ਰੱਖ ਰਿਹਾ ਇਹਦੀਆਂ ਹਰਕਤਾਂ ਦੇ ਵੱਲ, ਇੱਕ ਉੱਤੇ ਨਜ਼ਰ ਰੱਖ ਰਿਹਾ ਉਹਦੇ 'ਤੇ ਕਿਰਪਾ ਕਰਨ ਵਾਸਤੇ। ਫਰਕ ਹੈ ਨਾ ਦੋਵਾਂ ਦੇ ਵਿੱਚ, ਦੋਵਾਂ ਵਿੱਚ ਫਰਕ ਹੈ। ਇੱਕ ਉੱਤੇ ਇਸ ਲਈ ਨਜ਼ਰ ਰੱਖੀ ਹੈ ਵੀ ਇੱਕ ਦਿਨ ਤੇਰਾ ਲੇਖਾ ਹੋਣਾ ਹੈ। ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ। ਵਰਤ ਉਹਨਾਂ ਵਿੱਚ ਵੀ ਰਿਹਾ ਔਰ ਇੱਕ ਦੇ ਉੱਤੇ ਵਰਤ ਰਿਹਾ ਅਤੇ ਨਜ਼ਰ ਰੱਖ ਕੇ ਕਹਿੰਦੇ ਹੈ ਤੇਰਾ ਲੇਖਾ ਨਹੀਂ ਹੋਏਗਾ। ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਿਆ। ਤੇਰਾ ਲੇਖਾ ਨਹੀਂ ਹੋਏਗਾ, ਤੇਰਾ ਕਾਗਜ਼ ਫਟ ਗਿਆ, ਤੇਰਾ ਲੇਖਾ ਜੋਖਾ ਮੁੱਕ ਗਿਆ। ਵਰਤ ਉਹਦੇ ਵਿੱਚ, ਫਰਕ ਹੈ ਦੋਵਾਂ ਦੇ ਵਿੱਚ। ਇੱਕ ਵਿੱਚ ਉਹ ਵਰਤ ਰਿਹਾ, ਦੇਖ ਰਿਹਾ ਕਿ ਇਹ ਮੈਨੂੰ ਮੰਨਦਾ, ਇਹ ਮੈਨੂੰ ਮਹਿਸੂਸ ਕਰਦਾ, ਮੈਂ ਵਰਤ ਰਿਹਾ ਇਹਦੇ ਵਿੱਚ, ਪਰ ਕੀ ਇਹ ਮੈਨੂੰ ਮਹਿਸੂਸ ਕਰਕੇ ਮਾੜੀ ਸੰਗਤ, ਮਾੜੇ ਕਰਮ, ਮਾੜੀਆਂ ਹਰਕਤਾਂ ਛੱਡ ਰਿਹਾ? ਇੱਕ ਵਿੱਚ ਵਰਤ ਰਿਹਾ, ਦੇਖ ਰਿਹਾ ਵੀ ਉਹ ਮੈਨੂੰ ਮਹਿਸੂਸ ਕਰ ਰਿਹਾ, ਉਹ ਕਹਿ ਰਿਹਾ ਵੀ ਜੈ ਜੈ ਪੇਖੋ ਤੈਂ ਹਜੂਰ, ਦੂਰ ਕਤਹੋ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਇੱਕ ਯਾਦ ਕਰ ਰਿਹਾ, ਇੱਕ ਭੁੱਲ ਗਿਆ, ਇੱਕ ਨੇ ਹਰ ਵੇਲੇ ਯਾਦ ਕੀਤਾ, ਇੱਕ ਵਿਸਾਰ ਕੇ ਬੈਠਾ। ਇੱਕ ਪਰਮੇਸ਼ਵਰ ਨੂੰ ਮੰਗ ਰਿਹਾ ਇਹ ਸੋਚ ਕੇ ਵੀ ਤੂੰ ਸਾਰੀਆਂ ਥਾਵਾਂ 'ਤੇ ਵਰਤ ਰਿਹਾ ਹੈ, ਔਰ ਇੱਕ ਉਹਦੇ ਕੋਲੋਂ ਉਹਦੀਆਂ ਸਿਰਫ ਦਾਤਾਂ ਹੀ ਮੰਗ ਰਿਹਾ। ਇੱਕ ਦਿਨ ਮਾਂ ਬਾਪ ਨੇ ਫੈਸਲਾ ਕਰ ਲਿਆ, ਜ਼ਮੀਨ ਦੇ ਕਾਗਜ਼ਾਤ ਜਿਹੜੀ ਰਜਿਸਟਰੀ ਹੁੰਦੀ ਹੈ ਉਹ ਲਿਆ ਕੇ ਟੇਬਲ 'ਤੇ ਰੱਖ ਦਿੱਤੀ। ਦੋ ਬੱਚੇ ਸੀ ਉਹਦੇ, ਦੋ ਪੁੱਤਰ, ਉਹਨਾਂ ਨੂੰ ਆਖਿਆ ਵੀ ਬੱਚਿਓ ਇੱਕ ਪਾਸੇ ਅਸੀਂ ਬੈਠੇ ਹਾਂ, ਇੱਕ ਪਾਸੇ ਆ ਘਰ ਦੇ ਕਾਗਜ਼ ਨੇ ਜਿਹੜੇ ਲੱਖਾਂ ਕਰੋੜਾਂ ਦੇ ਨੇ, ਤੁਸੀਂ ਫੈਸਲਾ ਕਰਨਾ ਤੁਹਾਨੂੰ ਕੀ ਚਾਹੀਦਾ ਹੈ। ਮਾਂ ਬਾਪ ਚਾਹੀਦੇ ਆ ਕਿ ਆ ਕਾਗਜ਼ ਦਾ ਟੁਕੜਾ ਚਾਹੀਦਾ ਹੈ। ਇੱਕ ਨੇ ਉਸੇ ਵੇਲੇ ਫਟਾਫਟ ਉੱਠ ਕੇ ਕਾਗਜ਼ ਚੁੱਕ ਲਏ, ਕਹਿੰਦੇ ਮੈਨੂੰ ਕਾਗਜ਼ ਚਾਹੀਦਾ ਹੈ। ਇੱਕ ਨੇ ਹੱਥ ਜੋੜ ਕੇ ਆਖਿਆ ਮੈਨੂੰ ਇਹ ਨਹੀਂ, ਮੈਨੂੰ ਮਾਂ ਬਾਪ ਚਾਹੀਦੇ ਆ, ਮੇਰਾ ਅਸਲ ਖਜ਼ਾਨਾ ਮੇਰਾ ਮਾਂ ਬਾਪ ਹੈ, ਜੇ ਮੇਰੇ ਕੋਲ ਮਾਂ ਬਾਪ ਹੀ ਨਹੀਂ ਰਹੇ ਤਾਂ ਮੈਂ ਕਾਗਜ਼ ਦੇ ਟੁਕੜੇ ਕੀ ਕਰਨੇ ਆ। ਮੈਨੂੰ ਸੁੱਖ ਮਾਂ ਬਾਪ ਨੇ ਦੇਣਾ, ਮੇਰੇ ਲਈ ਅਸੀਸਾਂ ਮਾਂ ਬਾਪ ਨੇ ਮੰਗਣੀਆਂ, ਮੇਰੇ ਹਰ ਦੁੱਖ ਸੁੱਖ ਵਿੱਚ ਮੇਰਾ ਮਾਂ ਬਾਪ ਨਾਲ ਖਲੋਤਾ ਹੈ, ਇਹ ਕਾਗਜ਼ ਦਾ ਟੁਕੜਾ ਥੋੜ੍ਹੀ ਕੰਮ ਆਉਣਾ। ਸੁਖੀ ਕੌਣ ਹੋਇਆ ਫਿਰ? ਸੁਖੀ ਹੈ ਤਾਂ ਮਾਂ ਬਾਪ ਤੇ ਉਹਦੇ ਵੀ ਨੇ ਨਾ, ਜਿਹਦੇ ਕਾਗਜ਼ ਦਾ ਟੁਕੜਾ ਚੁੱਕਿਆ ਮਾਂ ਬਾਪ ਤੇ ਉਹਦੇ ਵੀ ਨੇ, ਤੇ ਜਿਹਨੇ ਮਾਂ ਬਾਪ ਮੰਗਿਆ ਮਾਂ ਬਾਪ ਉਹਦੇ ਵੀ ਨੇ, ਨਾਮ ਉਹਦੇ ਨਾਲ ਵੀ ਲੱਗੇਗਾ ਮਾਂ ਬਾਪ ਦਾ, ਨਾਲ ਇਹਦੇ ਵੀ ਲੱਗੇਗਾ, ਪਰ ਦੋਵਾਂ ਵਿੱਚ ਫਰਕ ਪੈ ਗਿਆ। ਇਸੇ ਤਰ੍ਹਾਂ ਅਸੀਂ ਉਹਨੂੰ ਮਹਿਸੂਸ ਕਰੀਏ ਵੀ ਉਹ ਵਰਤ ਰਿਹਾ ਸਾਰਿਆਂ ਵਿੱਚ, ਸਭਨਾਂ ਨੂੰ ਦੇਖ ਰਿਹਾ, ਅਸੀਂ ਉਹਦੇ ਅੱਗੇ ਅਰਦਾਸ ਕਰੀਏ ਵੀ ਦਾਤਿਆ ਮੈਨੂੰ ਤੂੰ ਚਾਹੀਦਾ, ਮੈਨੂੰ ਇਹ ਦਾਤਾਂ ਨਹੀਂ ਚਾਹੀਦੀਆਂ। ਕਿਉਂਕਿ ਜੇ ਤੂੰ ਮਿਲ ਗਿਆ ਦਾਤਾਂ ਆਪੇ ਹੀ, ਹੁਣ ਜਿਹਨੂੰ ਜਿਹਨੇ ਮਾਂ ਬਾਪ ਮੰਗੇ ਉਹ ਮਾਂ ਬਾਪ ਦੇ ਨਾਲ ਉਹਨਾਂ ਦੀ ਸਾਰੀ ਦੌਲਤ ਜ਼ਮੀਨ ਜਾਇਦਾਦ ਸਾਰੀ ਉਹਨਾਂ ਕੋਲ ਆ ਗਈ ਜਿਨ੍ਹਾਂ ਨੇ ਮਾਂ ਬਾਪ ਮੰਗ ਲਏ। ਅਸੀਂ ਵੀ ਇਹ ਮਹਿਸੂਸ ਕਰਕੇ ਪਹਿਲਾਂ ਇਹਨੂੰ ਮਹਿਸੂਸ ਕਰਨਾ ਪੈਣਾ ਵੀ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ। ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਸਭ ਤੇਰੀ, ਇਹ ਸਾਰੀ ਸ੍ਰਿਸ਼ਟੀ ਤੇਰੀ ਹੈ, ਤੂੰ ਸਬਸ ਦਾ, ਇਹ ਸਾਰਾ ਕੁਝ ਤੇਰਾ ਹੈ। ਸਭ ਤੁਧ ਉਪਾਇਆ, ਇਹ ਸਾਰਾ ਕੁਛ ਤੇਰਾ ਹੀ ਪੈਦਾ ਕੀਤਾ ਹੋਇਆ ਹੈ। ਸਭਨਾ ਵਿੱਚ ਤੂੰ ਵਰਤਦਾ, ਤੂੰ ਸਾਰਿਆਂ ਦੇ ਵਿੱਚ ਵਰਤ ਰਿਹਾ, ਤੂੰ ਸਭਨੀ ਧਿਆਇਆ, ਹੇ ਵਾਹਿਗੁਰੂ ਤੂੰ ਸਾਰਿਆਂ ਨੂੰ ਯਾਦ ਰੱਖ ਰਿਹਾ। ਹਾਂ ਅਸੀਂ ਹਾਂ ਤੈਨੂੰ ਭੁੱਲ ਜਾਂਦੇ ਹਾਂ, ਕੋਈ ਤੈਨੂੰ ਯਾਦ ਰੱਖਦਾ ਕੋਈ ਨਹੀਂ ਰੱਖਦਾ, ਪਰ ਉਹ ਤਾਂ ਸਾਰਿਆਂ ਨੂੰ ਯਾਦ ਰੱਖ ਰਿਹਾ, ਉਹ ਤਾਂ ਕਿਸੇ ਨੂੰ ਵੀ ਨਹੀਂ ਭੁੱਲਦਾ, ਉਹ ਸਾਰਿਆਂ ਨੂੰ ਯਾਦ ਰੱਖ ਰਿਹਾ, ਮਾੜੇ ਨੂੰ ਵੀ ਚੰਗੇ ਨੂੰ ਵੀ। ਅਸੀਂ ਉਹਨੂੰ ਭੁੱਲ ਜਾਂਦੇ ਹਾਂ, ਅਸੀਂ ਉਹਨੂੰ ਵਿਸਾਰ ਦਿੰਦੇ ਹਾਂ। ਹੇ ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਸਭਨੀ ਧਿਆਇਆ, ਤੂੰ ਸਾਰਿਆਂ ਨੂੰ ਧਿਆ ਰਿਹਾ, ਭਾਵ ਤੂੰ ਸਾਰਿਆਂ ਨੂੰ ਯਾਦ ਰੱਖ ਰਿਹਾ। ਅਸੀਂ ਉਹ ਹੀ ਹਾਂ ਜੋ ਤੈਨੂੰ ਭੁਲਾ ਕੇ ਦੁੱਖ ਪੱਲੇ ਪਾ ਲੈਂਦੇ ਹਾਂ। ਅਸੀਂ ਦੁਖੀ ਕਦੋਂ ਹੁੰਦੇ ਹਾਂ? ਜਦੋਂ ਉਹ ਵਿਸਰ ਜਾਂਦਾ ਹੈ, ਜਦੋਂ ਉਹ ਭੁੱਲ ਜਾਂਦਾ, ਜਦੋਂ ਉਹਨੂੰ ਯਾਦ ਕਰਦੇ ਹਾਂ ਤਾਂ ਉਹ ਸੁੱਖ ਬਣ ਜਾਂਦਾ। ਦੁੱਖ ਤਦੇ ਜਾਂ ਵਿਸਰ ਜਾਏ, ਦੁੱਖ ਉਦੋਂ ਹੀ ਹੈ ਨਾ ਜਦੋਂ ਉਹ ਵਿਸਰਦਾ, ਰੋਗ ਤਾਂ ਹੀ ਹੈ ਜੇ ਉਹ ਭੁੱਲਦਾ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਇਸ ਲਈ ਗੁਰੂ ਰਾਮਦਾਸ ਮਹਾਰਾਜ ਕਿੰਨੇ ਪਿਆਰ ਵਿੱਚ ਭੇਜੇ ਹੋਏ ਆ, ਕਹਿੰਦੇ ਨੇ ਹੇ ਵਾਹਿਗੁਰੂ ਇਹ ਸਾਰਾ ਕੁਛ ਤੇਰਾ ਹੀ ਹੈ,

ਸਾਰੇ ਉਹਦੀ ਨਜ਼ਰ ਦੇ ਵਿੱਚ ਨੇ, ਪਰ ਤਿਸ ਦੀ ਤੂੰ ਭਗਤ ਥਾਏ ਪਾਏ, ਉਹ ਕਰਮ ਕਾਂਡਾਂ ਨੂੰ ਪ੍ਰਵਾਨ ਨਹੀਂ ਕਰਦਾ। ਉਹ ਜਿਹੜੇ ਕਰਮ ਕਾਂਡ ਅਸੀਂ ਕਰ ਰਹੇ ਹਾਂ ਨਾ, ਉਹ ਪ੍ਰਵਾਨ ਨਹੀਂ ਕਰਦਾ। ਕਿਸੇ ਰੁੱਖ ਅੱਗੇ ਦੀਵਾ ਅਸੀਂ ਬਾਲ ਰਹੇ ਹਾਂ, ਉਹ ਥੋੜ੍ਹੀ ਉਹ ਪ੍ਰਵਾਨ ਕਰਦਾ। ਉਹ ਕਹਿੰਦੇ ਮੈਨੂੰ ਨਹੀਂ ਮਨਜ਼ੂਰ ਤੇਰਾ ਇਹ ਕਰਮ, ਤੂੰ ਜਾ ਕੇ ਧਾਗੇ ਤਵੀਤਾਂ ਦੇ ਚੱਕਰਾਂ 'ਚ ਪਿਆ ਹੋਇਆ। ਪਰਮਾਤਮਾ ਵਾਹਿਗੁਰੂ ਕਹਿੰਦੇ ਮੈਨੂੰ ਨਹੀਂ ਇਹ ਤੇਰਾ ਭਾਉਂਦਾ ਕਰਮ, ਮੈਂ ਤੇ ਦਰਖਤ। ਇਸ ਲਈ ਕੁਦਰਤ ਵਿੱਚ ਇਹ ਇਹ ਚਾਰ ਖਾਣੀਆਂ ਨੇ ਨਾ, ਅੰਡਜ ਜੇਰਜ ਸੇਤਜ ਉਤਭੁਜ। ਇਹ ਉਤਭੁਜ ਤਾਂ ਸੀ ਵੀ ਇਹ ਪਾਣੀ ਨਾਲ ਚੱਲਦਾ, ਤੂੰ ਤੇ ਤੇਲ ਨਾਲ ਚਲਾਉਣ ਨੂੰ ਫਿਰਦਾ। ਦਰਖਤਾਂ ਦੀ ਜੜ੍ਹਾਂ 'ਚ ਤੇਲ ਪਾਈ ਜਾਂਦੇ ਆ। ਇਹ ਪਸ਼ੂ ਪੰਛੀ ਤੇਰੇ ਬਣਾਏ ਸੀ ਕੁਦਰਤ ਦੇ ਰੰਗ ਭਰਨ ਲਈ, ਤੂੰ ਇਹਨਾਂ ਦੀਆਂ ਬਲੀਆਂ ਚੜ੍ਹੀ ਜਾਂਦਾ। ਤੂੰ ਮੇਰੇ ਨਾਮ ਦੇ ਉੱਤੇ ਇਹਨਾਂ ਦਾ ਕਤਲ ਕਰਕੇ ਤੂੰ ਕਹਿ ਰਿਹਾ ਮੈਂ ਬਲੀ ਚਾੜ ਰਿਹਾ, ਇਹ ਪਰਮਾਤਮਾ ਨੂੰ ਨਹੀਂ ਪਾਉਂਦਾ, ਇਹ ਉਹਨੂੰ ਨਹੀਂ ਚੰਗਾ ਲੱਗਦਾ। ਉਹਨੂੰ ਕੀ ਚੰਗਾ ਲੱਗਦਾ? ਉਹਨੂੰ ਕੇਵਲ ਭਗਤੀ ਚੰਗੀ ਲੱਗਦੀ ਹੈ, ਪ੍ਰੇਮਾ ਭਗਤੀ, ਜਿਹਦੇ ਵਿੱਚ ਮੈਂ ਨਾ ਹੋਵੇ, ਫੋਕਟ ਕਰਮ ਨਾ ਹੋਣ, ਕਰਮ ਕਾਂਡ ਨਾ ਹੋਵੇ, ਜਿਹਦੇ ਵਿੱਚ ਕੇਵਲ ਉਹਦੇ ਪ੍ਰੇਮ ਦੀ ਭਗਤੀ ਹੋਵੇ। ਸਿਰਫ ਉਹਨੂੰ ਉਹ ਪ੍ਰਵਾਨ ਵੀ ਹੈ ਅਤੇ ਉਹਨੂੰ ਉਹ ਚੰਗੀ ਵੀ ਲੱਗਦੀ ਹੈ। ਅਸੀਂ ਮੰਗਣਾ ਵੀ ਕੇਵਲ ਭਗਤੀ ਹੈ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਕਿਸੇ ਵੀ ਧਰਮ ਗ੍ਰੰਥ ਦੇ ਵਿੱਚ ਜਿੰਨੇ ਵੀ ਧਰਮ ਵਰਗ ਨੇ, ਕਿਤੇ ਲਿਖਿਆ ਵੀ ਰੱਬ ਜੀ ਕਹਿੰਦੇ ਆ ਵੀ ਤੂੰ ਮੈਨੂੰ ਖੁਸ਼ ਕਰਨ ਲਈ ਆ ਬਲੀ ਚਾੜ, ਇਹਦੀ ਬਲੀ ਚਾੜੇਗਾ ਤਾਂ ਮੈਂ ਖੁਸ਼ ਹੋਣਾ। ਇਹ ਸਾਡੇ ਬਣਾਏ ਹੋਏ ਰਸਤੇ ਨੇ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਆਖਦੇ ਆ, ਕਹਿੰਦੇ ਨੇ ਵਾਹਿਗੁਰੂ ਜੀ ਤਿਸ ਦੀ ਤੂੰ ਭਗਤ ਥਾਏ ਪਾਏ, ਭਗਤ ਦੇ ਤੱਤੇ ਨੂੰ ਸਿਹਾਰੀ ਭਗਤੀ, ਤੂੰ ਉਹਨਾਂ ਗੁਰਮੁਖਾਂ ਦੀ, ਰੱਬ ਦੇ ਪਿਆਰਿਆਂ ਦੀ ਭਗਤੀ ਨੂੰ ਪ੍ਰਵਾਨ ਕਰ ਲੈਂਦਾ ਹੈ, ਜੋ ਤੁਦ ਮਨ ਪਾਇਆ, ਜਿਹੜੇ ਤੇਰੇ ਤੈਨੇ ਮਨ ਨੂੰ ਭਾ ਜਾਂਦੇ ਨੇ, ਜਿਹੜੇ ਤੈਨੂੰ ਪਿਆਰੇ ਲੱਗਦੇ ਨੇ। ਅਸੀਂ ਰੋਜ਼ ਬਾਣੀ ਪੜ੍ਹ ਤਾਂ ਜਾਂਦੇ ਹਾਂ, ਪਰ ਕੋਈ ਕੋਈ ਹੈ ਜਿਹੜਾ ਰੁਕ ਕੇ ਕਹਿੰਦਾ ਫੇਰ ਕੇ ਅੱਗੇ ਰੱਖੀ ਹੈ, ਜਿੱਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀ ਹੈ, ਜਿੱਤ ਸੁਣ ਧਰੇ ਪਿਆਰ। ਮਰਜ ਮੈਨੂੰ ਆਹ ਦੋ ਸਵਾਲਾਂ ਦੇ ਜਵਾਬ ਦਿਓ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਮੈਂ ਸਿਰਫ ਆਹ ਦੋ ਸਵਾਲਾਂ ਦੇ ਜਵਾਬ ਦੇ ਦਿਓ, ਮੈਂ ਉਸ ਰਸਤੇ ਤੁਰ ਪਵਾਂ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਸ ਆਹ ਕਰਮ ਕਰਨਾ ਸੀ, ਪ੍ਰੇਮਾ ਭਗਤੀ ਵਿੱਚ ਲੀਨ ਹੋ ਕੇ, ਪ੍ਰੇਮ ਨਾਲ ਭਿੱਜ ਕੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਬਾਕੀ ਬਖਸ਼ਿਸ਼ਾਂ ਤੇ ਆਪੇ ਹੀ ਮਿਲਣ ਲੱਗ ਜਾਣੀਆਂ ਸੀ। ਇਸ ਲਈ ਮਹਾਰਾਜ ਜੀ ਕਹਿੰਦੇ ਤੂੰ ਹੇ ਵਾਹਿਗੁਰੂ ਜੀ ਤੁਸੀਂ ਭਗਤੀ ਨੂੰ ਪ੍ਰਵਾਨ ਕਰਦੇ ਹੋ, ਤੁਸੀਂ ਫੋਕਟ ਕਰਮ ਕਾਂਡਾਂ ਨੂੰ ਪ੍ਰਵਾਨ ਨਹੀਂ ਕਰਦੇ, ਜਿਹੜੇ ਤੁਹਾਡੇ ਮਨ ਨੂੰ ਭਾ ਜਾਂਦੇ ਆ।

ਹੁਣ ਜਿਹੜੇ ਭਗਤੀ ਵਿੱਚ ਸੀ, ਜਿਨ੍ਹਾਂ ਦੀ ਭਗਤੀ ਪ੍ਰਵਾਨ ਹੋ ਗਈ, ਉਹਨਾਂ ਦੀ ਸੋਚ ਕੀ ਸੀ? ਉਹ ਕਹਿੰਦੇ ਨੇ, ਅਸਾਂ ਜੋਰ ਨਾਹੀਂ, ਜੇ ਕਿਛ ਕਰ ਹਮ ਸਾਕੇ ਜਿਉਂ ਭਾਵੈ ਤਿਵੇਂ ਬਖਸ਼। ਵਾਹਿਗੁਰੂ, ਸਾਡੇ 'ਚ ਕੋਈ ਜ਼ੋਰ ਨਹੀਂ ਹੈ, ਇਹ ਕੁਦਰਤ ਤੇਰੀ ਹੈ, ਤੂੰ ਕਾਦਰ ਹੈ, ਇਹ ਦੁਨੀਆ ਪੂਰੀ ਕਾਇਨਾਤ ਤੇਰੀ ਬਣਾਈ ਹੈ, ਇਹ ਸ੍ਰਿਸ਼ਟੀ ਤੇਰੀ ਰਚੀ ਹੋਈ ਹੈ, ਮੇਰੀ ਰਚਨਾ ਕਰਨ ਵਾਲਾ ਵੀ ਉਹ ਪਰਮੇਸ਼ਵਰ ਹੈ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਬਾ ਦਿੱਤੀ ਬੋਲੇ ਤਾਤ। ਉਹ ਫਿਰ ਪ੍ਰੇਮਾ ਭਗਤੀ ਵਿੱਚ ਲੀਨ ਹੋ ਕੇ ਉਹਦੀ ਭਗਤੀ ਕਰਦੇ ਆ, ਅਤੇ ਭਗਤੀ ਕਰਨ ਵਾਲਾ ਕਹਿੰਦਾ, ਜੋ ਪ੍ਰਭ ਜੋ ਹਰ ਪ੍ਰਭ ਭਾਵ ਹੈ ਸੋ ਥੀ ਹੈ, ਜੋ ਉਹਨੂੰ ਪਾਉਂਦਾ ਉਹੀ ਕੁਛ ਹੁੰਦਾ ਹੈ। ਇਹ ਮਨਮੁੱਖ ਨਹੀਂ ਮੰਨੇਗਾ, ਇਹ ਗੁਰਮੁਖ ਮੰਨੇਗਾ, ਇਹ ਆਸਤਕ ਦੇ ਅੰਦਰ ਦੀ ਭਾਵਨਾ, ਨਾਸਤਕ ਦੇ ਨਹੀਂ। ਕਹਿੰਦੇ ਨੇ, ਉਹ ਹਰੀ ਪ੍ਰਭੂ ਨੂੰ ਜੋ ਪਾਉਂਦਾ ਹੈ ਤਿਵੇਂ ਹੀ ਹੁੰਦਾ, ਸਭ ਕਰਨ ਤੇਰਾ ਕਰਾਇਆ, ਤੂੰ ਹੀ ਕਰਨ ਕਰਾਵਣ ਹਾਰ ਹੈ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ, ਤੂੰ ਹੀ ਕਰਨ ਵਾਲਾ, ਤੂੰ ਹੀ ਕਰਵਾਉਣ ਵਾਲਾ ਹੈ। ਇਹ ਕੌਣ ਆਖਦਾ ਜਿਹਦੀ ਭਗਤੀ ਪ੍ਰਵਾਨ ਹੋ ਗਈ, ਜਿਹਦੇ ਅੰਦਰ ਮੈਂ ਨਹੀਂ ਹੈ? ਉਹ ਕਹਿੰਦੇ, ਸਭ ਕੁਝ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਹੈ, ਕਰਨ ਵਾਲਾ ਵੀ ਤੂੰ ਹੀ ਹੈ ਅਤੇ ਕਰਵਾਉਣ ਵਾਲਾ ਵੀ ਤੂੰ ਹੀ।

ਹਰ ਸਭਨਾ ਤੇ ਵੱਡਾ, ਉਹਦੀ ਸਿਫਤ ਸਲਾਹ ਕਰਨੀ ਸਿੱਖ ਲਓ, ਜਿਹੜਾ ਸਾਰਿਆਂ ਤੋਂ ਵੱਡਾ ਹੈ, ਜਿਹਦੇ ਤੋਂ ਵੱਡਾ ਕੋਈ ਵੀ ਨਹੀਂ ਦੁਨੀਆ 'ਚ। ਉਹਦੇ ਗੁਣ ਗਾਣੇ ਸਿੱਖ ਲਓ, ਉਹਦੀ ਸਿਫਤ ਕਰਨੀ ਸਿੱਖ ਲਓ, ਉਹਦਾ ਨਾਮ ਜਪਣਾ ਸਿੱਖ ਲਓ। ਆਪਾਂ ਇੱਥੇ ਕੀ ਕਰਨ ਆਏ ਹਾਂ? ਸਿੱਖ ਬਣਨ ਆਏ ਹਾਂ। ਪਹਿਲਾਂ ਸਾਡਾ ਪਹਿਲਾ ਕਦਮ ਕੀ ਹੈ? ਸਿੱਖ ਬਣਨ ਦਾ। ਪਹਿਲੇ ਗੁਰੂ ਦੇ ਸਿੱਖ ਤਾਂ ਬਣ ਲਈਏ। ਸਿੱਖ ਮੈਨੇ ਸਿੱਖਿਆਰਥੀ। ਆਪਾਂ ਪਹਿਲਾਂ ਗੁਰੂ ਦੀ ਸਿੱਖਿਆ 'ਤੇ ਲੈ ਲਈਏ। ਅਤੇ ਗੁਰੂ ਦੀ ਸਿੱਖਿਆ ਹੈ ਵੀ ਇੱਥੇ ਆ ਕੇ ਤੂੰ ਕਿਸੇ ਧਨਾੜ ਦੇ ਗੁਣ ਨਹੀਂ ਗਾਉਣੇ, ਇੱਥੇ ਗੁਣ ਗਾਉਣੇ ਆ ਪਰਮੇਸ਼ਵਰ ਦੇ। ਤੂੰ ਸਿਫਤ ਕਰਨੀ ਹੈ ਪਰਮੇਸ਼ਵਰ ਦੀ। ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਸਾਹਿਬ ਕਹਿੰਦੇ ਸਾ ਲਾਹੇ ਉਹ ਹਰ ਸਭਨਾ ਤੇ ਵੱਡਾ, ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ। ਜੋ ਧੁਰ ਤੋਂ ਹੀ ਆਪਣੇ ਪਿਆਰਿਆਂ ਦੀ ਪੈਜ ਰੱਖਦਾ ਆਇਆ, ਲਾਜ ਰੱਖਦਾ ਆਇਆ, ਅਤੇ ਸਦਾ ਹੀ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਰਹੇਗਾ। ਉਹ ਉਸ ਪਿਆਰੇ ਦੇ ਨਾਮ ਨਾਲ ਜੁੜ ਜਾਓ, ਉਹ ਸਭ ਤੋਂ ਵੱਡੇ ਪਰਮੇਸ਼ਵਰ ਦੀ ਭਗਤੀ ਵਿੱਚ ਲੀਨ ਹੋ ਜਾਓ, ਉਹਦੀ ਸਿਫਤ ਸਲਾਹ ਕਰੋ, ਉਹਦੇ ਗੁਣ ਗਾਓ, ਤਾਂ ਫਿਰ ਤੁਹਾਨੂੰ ਮਨ ਔਰ ਆਤਮਿਕ ਸੁੱਖ ਜਿਹੜਾ ਉਹ ਪ੍ਰਾਪਤ ਹੋ ਸਕੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਔਰ ਗੁਰੂ ਰਾਮਦਾਸ ਪਾਤਸ਼ਾਹ ਨੇ ਅੱਜ ਦੇ ਇਸ ਸਲੋਕ ਅਤੇ ਪੌੜੀ ਦੇ ਰੂਪ ਵਿੱਚ ਜੋ ਇਹ ਬਖਸ਼ਿਸ਼ ਕਰਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਇਹ ਗੱਲ ਸਮਝ ਵਿੱਚ ਆਉਂਦੀ ਹੈ ਕਿ ਅਸੀਂ ਵਾਹਿਗੁਰੂ ਜੀ ਤੁਹਾਡੇ ਦਰ 'ਤੇ ਆਏ ਹਾਂ, ਇਹ ਖੈਰ ਮੰਗਣ ਵਾਸਤੇ ਆਏ ਹਾਂ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ, ਦਿਨ ਰਾਤ ਨਾਨਕ ਚਾਉ ਇਹੋ। ਬਸ ਇਹ ਖੈਰ ਸਾਡੀ ਝੋਲੀ 'ਚ ਪਾ ਦਿਓ। ਫਿਰਤ ਫਿਰਤ ਪ੍ਰਭ ਆਇਆ, ਪਰਿਆਂ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਾਡਾ ਤੁਹਾਡਾ ਆਉਣਾ ਮੁਬਾਰਕ ਹੋ ਜਾਏਗਾ, ਗੁਰੂ ਦਰ 'ਤੇ ਆਉਣਾ ਸਫਲ ਹੋ ਜਾਏਗਾ। ਗੁਰੂ ਸਾਹਿਬ ਤੁਹਾਡੇ ਸਾਰਿਆਂ ਦੀਆਂ ਹਾਜ਼ਰੀਆਂ ਲੇਖੇ ਵਿੱਚ ਲਾਉਣ, ਬਾਣੇ ਔਰ ਬਾਣੀ ਦੇ ਧਾਰਨੀ ਬਣਾਉਣ। ਆਪ ਵੀ ਜੁੜੋ, ਹੋਰਾਂ ਨੂੰ ਵੀ ਜੋੜੋ। ਹੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਨੇ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਇਹ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਈਆਂ, ਸ਼ਬਦ ਗਾ ਬਨਵਾਈਆਂ, ਸਭ ਦੋਤਾਂ ਗਾਵੋ ਹਰੀ ਕੇ ਰਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹੇ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ।

ਜੇ ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੋਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਇ। ਅਰਜੁਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ

ਤਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਸਕਿਆ, ਦੇਖ ਚਲਾਈ ਦੇਖ ਵਾਹੀ ਦੇਖ ਕੇ ਅੰਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ

ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਨਾ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ

ਪਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਸਿਆ ਰਿਆਇਤ, ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ।

ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ

ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ।

ਨਿਰਭਉ ਨਿਰਵੈਰ ਅਕਾਲ ਮੂਰਤ ਅਚੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

Gracias. Gracias. Gracias.

ਸਹਾਈ ਦਸਮਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ।

ਤੇਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚੇਤਾ ਵਿੱਚ

ਸਿੱਖਾ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਵਾਂਦਰ ਪ੍ਰਵਾਨ ਕਰਨੀ ਆ ਯਾਤਰਾਵਾਂ ਸਫਲ ਕਰਨੀ ਆ ਧਰੋਂ ਘਰੋਂ ਗੁਰੂ ਸਿੱਖੀ ਜੀਵਾ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ ਕਲਗੀ ਧਰ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ

ਗੁਰੂ ਜਪੈ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ, ਸਿੱਖ ਪੜ੍ਹਦੇ

ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਦੇ ਆਗੈ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਤੈ ਕਰੂ ਬੇਨਤੀ।

ना सात जाहे ना प्राप्त होए।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਜਪ ਸਤਨਾਮ ਸਤਨਾਮ ਸਤ

ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ

ਆਸਾ ਮਹੱਲਾ ਪਹਿਲਾ ਸੋਹਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਦੀਕ ਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੂਖੇ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇਵੜ ਤੇਰੀ ਦਾਤ ਜਿਨਾ ਦਿਨਾ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਇਸ ਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋਂ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨਾ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਹਿ ਮਿਲ ਸੰਗਤ ਗੁਣ ਪਰਗਾਸ ਜਿਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵਹੇ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤਿਓ ਪਾਏ ਤਾਂ ਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਨ ਪਿਤਾ ਲੋਕ ਸੁਤ ਬਾਈਤਾ ਕੋਏ ਨਾ ਕਿਸਕੀ ਧਰਿਆ ਸਿਰ ਸੇ ਰਿਜਕ ਸਮਾਏ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊੜ ਆਵੇ ਸੈਂ ਕੌਂਸਾ ਤਿਸ ਪਾਛੇ ਬਚਰੇ ਛਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ
तेरा अंत ना परावरिया।

ਬਲ ਜਾਈਏ ਤੇਰਾ ਅੰਤ ਨਾ ਪਾਰਾ ਪਰਿਆ। ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਗੰਮਾ ਪਾਰਾ ਸਭ ਤਿਆਂ ਵਹੀਂ ਸਭ ਤਿਆਂ ਵਹੀਂ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਤਿਆ ਬਹੁ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਤਿਆਂ ਵਹੀਂ ਹਰ ਦਿਆਂ ਵਹੀਂ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪਏ ਜਿਨਾ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਂਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰੇ ਹਰ ਪੂਜਾ ਜੀ ਤਬ ਤਾਪਹੀ ਜਪਹੀ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਹ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੇ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ
तेरा किया सब होए, तुद बिन दूजा अवर ना कोए, तू कर कर वेख है जाने है सोए, जन नानक गुरमुख प्रगट होए, आसा महला पहला तित सरवरड़ पाईले निवासा, पानी पावक तिन्ह किया, पंकजो मह पग नहीं चाले, हम देखा तह डूबियले, मन एक ना चेतस मूड़ मना, हर विसर तेरे गुण गलया रहाओ, ना हो जती सती नहीं पड़या, मूरख मुगदा जन्म पया, प्रणवत नानक तिनकी शरणा, जेना तू नाही विसरया, आसा महला पंजवा, भाई प्रापत मानक दे हुरिया, गोबिंद मिलन की एह तेरी बरिया, अवर काज तेरा किते ना काम, मिल साध संगत भाजे केवल नाम, स्रंजाम लाग भवजल तरन कै, जन्म वृथा जात रंग माया कै रहाओ, जब तप संजम धर्म ना कमाया।

ਰਾ ਸਗਲ ਦੁਆਰ ਕਉ ਛੱਡ ਕੇ ਗਏ ਹੋ ਤੁਹਾਰੋ ਦੁਆਰ ਬਹੀਂ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰੇ।

राम कली महला तीजा आनंद एक ओंकार सतगुर प्रसाद।

वा तन मन थी वे हरे वाहे गुरु जी का खालसा।

ਰਹਿਰਾਸ ਸਾਹਿਬ ਜੀ ਦੇ ਜਾਪ ਹੋਏ, ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਾਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ

ਸਤਨਾਮ ਵਾਹਿਗੁਰੂ ਸਾਹਿਬ ਜੀਓ ਡੰਡੋਤ ਬੰਦਨ ਅਨਕਵਾਰ ਸਰਵਕਲਾ ਸਮਰੱਥ ਡੋਲਣ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਸਤਿਗੁਰ ਆਇਓ ਸ਼ਰਨ ਤੋਹਾਰੀ ਮਿਲੈ ਸੁਖ ਨਾਮ ਹਰ ਸ਼ੋਭਾ ਚਿੰਤਾ ਲਹੇ ਹਮਾਰੀ ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਤੋ ਮੈਂ ਆਇਆ ਸ਼ਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉਂ ਭਾਵੋ ਤਿਉਂ ਰੱਖੋ ਸੁਆਮੀ ਮਰ ਗੁਰੇ ਪਠਾਇਆ ਸੋ ਕਹੋ ਟਲ ਗੁਰ ਸੇਵੀਐ ਆਹਿਨ ਸੈ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹੋ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ

ਜੋ ਇਹਨਾਂ ਸ਼ਬਦਾਂ ਰਾਹੀਂ ਜੱਥੇ ਨੂੰ ਨਿਵਾਜਦੇ ਨੇ। ਬੜੇ ਹੀ ਪਿਆਰ ਨਾਲ ਜੁੜ ਬੈਠੇ ਹੋ। ਆਪ ਜੀ ਰੋਜ਼ਾਨਾ ਦਸਵਿਆਂ ਦੇ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ ਚੈਨਲ ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲੇ ਓਫੀਸ਼ੀਅਲ, ਜਿਨ੍ਹਾਂ ਦੇ ਇਹਨਾਂ ਸ਼ਬਦਾਂ ਨੂੰ ਸਰਵਣ ਕਰਕੇ ਜੱਥੇ ਨੂੰ ਅਸੀਸ ਬਖਸ਼ਦੇ ਹੋ। ਸ਼ਬਦ ਦਾ ਹੁਕਮ ਸੀ, ਆਓ ਕੋਈ ਵੀ ਰਸਨਾ ਖਾਲੀ ਨਾ ਜਾਏ। ਬੜੇ ਪਿਆਰ ਨਾਲ ਜੁੜ ਬੈਠੇ ਹੋ, ਸਾਰੇ ਰਲ ਮਿਲ ਕੇ ਗੁਰੂ ਚਰਨਾਂ 'ਚ

ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਨਾਮ ਸਿਮਰਨ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ

ਵਾਹਿਗੁਰੂ ਜੀ ਕੀ ਫਤਿਹ। ਸਤਿ

ਬਿਸੋਏ ਜਸਿਆਂ ਕਣੀਆਂ ਪਹਿਰਾ ਤਿੱਤੀ ਵਾਰੀ ਮਾਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਡ ਦੀਪ ਗਗਨ ਮੈਂ ਥਾਲ ਰਵ ਚੰਦ ਦੀਪਕ ਵਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆ ਨਲੋ ਪਵਨ ਚੌਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸਤਵ ਨੈਨ ਨਨ ਨੈਨ ਹੈ ਤੋਇ ਕੋ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਵਿਨ ਸਹਸਤਵ ਗੰਧੇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਵਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲਦੇ ਨਾਨਕ ਸਾਰੇ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾ ਗੋੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਵ ਲਿਖਤ ਲਿਖੇ ਗੁਰਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੋਤ ਪੁਨ ਵੱਡਾ ਹੇ ਰਹਾਓ

ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ

ਪਾਣੀ ਜੇ ਮਤ ਗਹੀ ਜੇ ਮਤ ਤ੍ਰਿਲੋਚਨ ਚਿੱਤ ਭਗਤ ਕੰਬੀਰਹਿ ਜਾਣੀ ਰੁਕ ਮਾਂਗਦ ਕਰਤੂਤ ਰਾਮ ਜੰਪੋ।

जब गुर देख शुभ दृष्ट नाम करता मुख मेवा अगम अलख कारण पुर।

ਜਗ ਜਿੱਤੋਂ ਸਤਿਗੁਰ ਪਰਮਾਨ ਮਨ ਏਕ ਧਿਆਇਓ ਧੰਨ ਧੰਨ ਸਤਿਗੁਰ ਅਮਰ।

ਬਸੈ ਸੰਤ ਜਿਸ ਹਿਰਦੈ ਦੁੱਖ ਦਰਿਦਰ ਨਿਵਾਰਣ ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨ ਕੋਈ ਮਨ ਬਚ ਜਿਨ ਜਾਣਿਓ ਭਇਓ ਤਹ ਸਮ ਸਰਸੋਈ ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ ਪਰ ਪਨ ਮਥੁਰਾ ਕਛ ਭੇਦ ਨਹੀਂ ਗੋਰੇ ਅਰਜੁਨ ਪਰ ਤਖ ਹਰ ਪਨ ਮਥੁਰਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਵੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖ ਵਾਕ ਜੈਤ ਸ੍ਰੀ ਰਾਗ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 697 ਅਤੇ 698 ਉੱਪਰ ਸੁਭਾਏ ਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ। ਜੈਤ ਸ੍ਰੀ ਮਹੱਲਾ ਚੌਥਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ, ਗੁਰਪੁਰਾ ਜਿਨ ਸਿਮਰਿਆ ਸੀ ਪਏ ਨਿਹਾਲ, ਨਾਨਕ ਨਾਮ ਰਦਣਾ ਕਾਰਿਆ ਵੈਰਾਸ, ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ, ਬਲਿਹਾਰੀ ਗੁਰ ਆਪਣੇ

ਹਰ ਨਾ ਨਾ ਮਿਲੀਐ ਸਾਜਨੈ ਕਤ ਪਾਈਐ ਵਿਸ਼ਰਾਮ। ਜਿਤ ਘਰ ਹਰ ਕੰਤ ਨਾ ਪ੍ਰਗਟਈ ਪਠ ਨਗਰ ਸੇ ਗ੍ਰਾਮ। ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ।

ਆਸਾੜਤ ਪੰਦਾ ਤਿਸ ਲੱਗੈ ਹਰ ਨਾਨਾ ਜਿਨਾ ਪਾਸ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਹਲੇ ਪਹਿਲ ਕੇ ਲਿਖੀ ਟੁੰਡੇ ਅਸਰਾ ਜੈ ਕਿ ਧੁਨੀ ਸਦੋ ਮਹਿਲਾ ਪਹਿਲਾ ਬਲਿਹਾਰੀ ਗੁਰ ਆਪਣੇ

ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮੈਂ ਸੋ ਕੱਚ ਕੱਚ ਮਹਿਲਾ ਪਹਿਲਾ ਵੱਡੀ ਵਡਿਆਈ ਜਾਂ